0: ਪਾਤਰ ਉਰਤਾਰ ਪਸ ਪ੍ਰੇਤ ਮੁਕਤ ਪਾਤਰ ਕੋ ਤਾਰ
1: ਸਰਬ ਰੋਕਾ ਉਪਜ ਨਾਮ ਕਲਿਆਣ ਮੰਗਲ ਗੁਣ ਗਾਮ
0: ਕਾਹੂ ਜੋਤ ਕਿਤੇ ਨਾ ਪਾਈਏ ਧਰਮ ਨਾਨਕ ਤਿਸ ਮਿਲੇ ਜਿਸ ਲਿਖਿਆ ਤੁਰ ਕਰਮ
1: ਜਿਸ ਕਾ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ
0: ਆਤਮ ਰਾਮ ਕਿਸ ਨਦਰੀ ਆਇਆ ਦਾਸ ਸੰਤਨ ਪਾਏ ਤਿਨ ਪਾਇਆ।

0: ਜੀਵਨ ਮੁਕਤ ਸੋ ਕਹਾਵੈ।
1: ਐਸਾ ਹਰਿ ਤੈਸਾ ਸੁਸੋਗ, ਸਦਾ ਆਨੰਦ ਤੈ ਨਹੀਂ ਬਿਯੋਗ।
0: ਤੈਸਾ ਸੁਵੰਤ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ।
1: ਤੈਸਾ ਮਾਨ ਤੈਸਾ ਅਪਮਾਨ, ਤੈਸਾ ਰੰਗ ਤੈਸਾ ਰਾਜਾਨ।
0: ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ।
1: ਪਾਰ ਬ੍ਰਹਮ ਕੇ ਸਗਲੀ ਠਾਓ, ਜਿਤ ਜਿਤ ਘਰ ਰਾਖਾ ਤੈਸਾ ਤੁਮ ਨਾਓ।
0: ਆਪੇ ਕੰਡ ਕਰਾਵਨ ਜੋਗ, ਪ੍ਰਭ ਪਾਵੇ ਸੋਈ ਪੁਨ ਹੋਗ।
1: ਅਸਰੇ ਆਪ ਹੋਏ ਅੰਤ ਤਰੰਗ, ਲੱਗੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ।
0: ਜੈਸੀ ਮਤ ਦੇ ਤੈਸਾ ਪ੍ਰਕਾਸ਼, ਪਾਰ ਬ੍ਰਹਮ ਕਰਤਾ।

0: ਦੇਸ਼ ਪਰਮਾਹਿ
1: ਜਿਤ ਜਿਤ ਲਾਵੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣਾ ਕਰਤਾ ਰਚਨਾ
0: ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ
1: ਕਈ ਕੋਟ ਪੰਖੀ ਸਰਬ ਉਪਾਏ ਕਈ ਕੋਟ ਪਾਥਰ ਬਿਸ਼ਨ ਪਜਾਏ
0: ਕਈ ਕੋਟ ਪਵਨ ਪਾਣੀ ਬੈ ਸੰਤਰ ਕਈ ਕੋਟ ਦੇਸ ਭੂ ਮੰਡਲ
1: ਕਈ ਕੋਟ ਸਸੀ ਅਸੂ ਨਖਿਆਤਰ ਕਈ ਕੋਟ ਦੇਵ ਦਾਨ ਇੰਦਰ ਸਿਰ ਛਤਰ
0: ਸਗਲ ਸਮਗਰੀ ਆਪਣੇ ਸੂਤ ਧਾਰੇ ਨਾਨਕ ਜਿਸ ਜਿਸ ਭਾਵੇ ਤਿਸ ਤਿਸ ਨਿਸਤਾਰ
1: ਕਈ ਕੋਟ ਰਾਜਸਥਾਨ ਸਾਤਕ ਕਈ ਕੋਟ ਵੇਦ ਪੁਰਾਣ ਸਿਮਰਿਆ ਦਾਸ
0: ਕੋਈ ਕੋਟ ਕੀਏ ਰਤਨ ਸੰਬੰਧ ਕਈ ਕੋਟ ਨਾਨਾ ਪ੍ਰਕਾਰ ਜੰਤ
1: ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਜੀਵੇ
0: ਕਈ ਕੋਟ ਜੰਗ ਕਿਨ ਪਚਾਸ ਕਈ ਕੋਟ ਭੂਤ ਪ੍ਰੇ ਸੂਕਰ ਮਰਗਾਚ
1: ਸਭ ਤੇ ਮੇਰਾ ਸਭ ਹੁਸੇ ਦੂਰ ਨਾਨਕ ਆਪ ਲਿਪਤ ਰਹਿਆ ਪਰਪੂਰ
0: ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ
1: ਕਈ ਕੋਟ ਜਨਮ ਜੀਵੈ ਮਰਹਿ ਕਈ ਕੋਟ ਭੋਜੋ ਨੀਤ ਰਹਿ
0: ਕਈ ਕੋਟ ਬੈਠਤ ਹੀ ਖਾਹੈ ਕਈ ਕੋਟ ਕਾਲੈ ਥਕ ਪਾਹੈ
1: ਕਈ ਕੋਟ ਕੀਏ ਤਨਵੰਤ ਕਈ ਕੋਟ ਮਾਇਆ ਮੈਂ ਚਿੰਤ
0: ਜਹ ਜਹ ਭਾਣਾ ਤਾ ਤਾ ਰਾਖੇ ਨਾਨਕ ਸਭ ਕਿਛ ਪ੍ਰਭ ਕੈ ਹੱਥ ਹੈ
1: ਕਈ ਕੋਟ ਭਏ ਬੈਰਾਗੀ ਰਾਮ ਨਾਮ ਸੰਕਲ ਜਿਵ ਲਾਗੀ
0: ਕਈ ਕੋਟ ਪ੍ਰਭ ਕੋ ਖੋਜੰਤੇ ਆਤਮ ਮੈਂ ਪਾਰ ਬ੍ਰਹਮ ਲਹੰਤੇ
1: ਕਈ ਕੋਟ ਦਰਸ਼ਨ ਤਾ ਪਿਆਸ ਤਿਨ ਕੋ ਮਿਲਿਓ ਪ੍ਰਭ ਅਭਿਨਾਸ
0: ਕਈ ਕੋਟ ਮੰਗ ਹੈ ਸਤ ਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ
1: ਜਿਨ ਕੋ ਹੋਇ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧੰਨ ਧੰਨ
0: ਕਈ ਕੋਟ ਖਾਣੀ ਰਖੰਡ ਕਈ ਕੋਟ ਆਕਾਸ਼ ਬ੍ਰਹਮ

0: ਕੋਟ ਤਤ ਕੇ ਬੇਤੇ ਸਦਾ ਨਹਰ ਏਕੋ ਨੇਤਰ
1: ਕਈ ਕੋਟ ਨਾਮ ਰਸ ਪੀਵੇ ਅਮਰ ਭਏ ਸਦ ਸਦ ਹੀ ਦੀਵੇ
0: ਕਈ ਕੋਟ ਨਾਮ ਗੁਣ ਗਾਵੇ ਆਤਮ ਰਸ

0: ਕੋਟ ਕਰਮ ਕਰੇ ਹੋ ਤਾਰੇ ਸਰਬ ਪਾਵੇ ਸਗਲੇ ਬਿਰਥਾਰੇ
1: ਅਨੇਕ ਤਪੱਸਿਆ ਕਰੇ ਅਨੁਕਾਰ ਨਰਕ ਸੁਰਗ ਫਿਰ ਫਿਰ ਅਵਤਾਰ
0: ਅਨੇਕ ਯਤਨ ਕਰੇ ਆਤਮ ਨਹੀਂ ਦਰਵੈ ਹਰ ਦਰ ਗਹਿ ਕੋ ਕੈਸੇ ਗਵੈ
1: ਆਪਸ ਕੋ ਜੋ ਭਲਾ ਕਹਾਵੈ ਤਿਸੇ

ਸੰਤਨ ਕੈ ਦੁਖਨ ਸਰਪ ਜੋਨ ਪਾਏ, ਸੰਤ ਕੈ ਦੁਖਨ ਤ੍ਰਿਗਦ ਜੋਨ ਕਿਰਮਾਏ।

0: ਨਾਨਕ ਜਾਣੈ ਸੱਚਾ ਸੋਏ
1: ਸਭ ਘਟ ਸਿਉ ਕਰਨੇ ਹਾਰ ਸਦਾ ਸਦਾ ਸੋ ਨਮਸਕਾਰ
0: ਪ੍ਰਭਕੀ ਉਸਤਤ ਕਰਹੁ ਦਿਨ ਰਾਤ ਤਿਸ ਹੈ ਧਿਆ ਬਹੁ ਸਾਸ ਗਿਰਾਸ
1: ਸਭ ਘਟ ਵਰਤਾ

0: ਕਰਮ ਸਰਬਨ ਹਰ ਕਥਾ, ਹਰ ਦਰਗਹਿ ਨਾਨਕ ਉਜਲ ਮਥਾ।
1: ਬੜ ਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ।
2: ਨਾਮ ਨਾਮ ਜੋ ਕਰੇ ਵਿਚਾਰ, ਸੇ ਧਨਵੰਤ ਗਨੀ ਸੰਸਾਰ।
1: ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਣੋ ਤੇ ਸੁਖੀ।
2: ਏਕੋ ਏਕ ਏਕ ਪਛਾਣੈ, ਤੁਤ ਕੀਓ ਸੋ ਜੀ ਜਾਣੈ।
1: ਨਾਮ ਸੰਗ ਜਿਸ ਕਾ

0: ਤਬ ਬੁਝਿਆ।
1: ਜਬ ਦੇਖੋ ਤਬ ਸਭ ਕਿਛੁ ਮੂਲ, ਨਾਨਕ ਸੋ ਸੁਖਮ ਸੋਈ ਅਸਕੂਲ।
0: ਆਪਣ ਜਤ ਆਪ ਹੀ ਕਰੈ,
1: ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ।

0: ਜਿਹੜੇ ਗੁਰੂ ਭਾਗੇ
1: ਨਾਮ ਜਪਤ ਪਾਵੈ ਬਿਸਰਾਮ ਨਾਨਕ ਤਿੰਨ ਪੁਰਖ ਕੋ ਉੱਤਮ ਕਰ ਮਾਨ
0: ਜੋ ਕਿਛ ਕਰੇ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ
1: ਸਹਿ ਸੁਭਾਇ ਹੋਵੈ ਸੋ ਹੋਈ ਕਰਨੈ ਹਾਰ ਪਛਾਣੈ ਸੋਈ
0: ਪ੍ਰਭ ਕਾ ਕੀਆ ਜਨ ਮੀਠੁ ਲਗਾਨਾ
1: ਜਿਸ ਤੇ ਉਪਜੇ ਤਿਸ ਮਾਹੀ ਸਮਾਏ ਓਏ

0: ਬ੍ਰਹਮਨ ਤਿਉਂ ਗੁਰ ਕਾ ਸ਼ਬਦ ਮਨੇ ਅਸਥਮਨ
1: ਜੋ ਪਾਖਾਲ ਲਾਭ ਕਰ ਤਰਾ ਪਾਣੀ ਗੁਰ ਚਰਨ ਲਖ ਨਿਸਤਰਾ
0: ਜਿਉਂ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ
1: ਮਹਾ ਦਿਆਲ ਮੈਂ ਮਾਰਗ ਪਾਵੈ ਤਿਉ ਸਾਧੂ ਸੰਗ

ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ। ਲਾਤ ਖੇਪ ਸੰਤਨ ਸੰਗ ਚਾਲ, ਅਵਰ ਤਿਆਗ ਭਿਖਿਆ ਜੁਨ ਜਾਲ।

0: ਸਾਧ ਕੀ ਧੂਰ ਕਰੋ ਇਸ਼ਨਾਨ, ਸਾਧ ਉੱਪਰ ਜਾਈਐ ਕੁਰਬਾਨ,
1: ਸਾਧ ਸੇਵਾਵਟ ਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ,
0: ਅਨਕ ਬਿਗਨ ਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ,
1: ਕੋਟ ਗਹੀ ਸੰਤੈ ਦਰ ਆਇਆ, ਸਰਬ ਸੁਖ ਨਾਨਕ ਤੇ ਪਾਇਆ,
0: ਮਿਰਤ ਕਉ ਜੀਵਾ।

0: ਪੂਜਣ ਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ।
1: ਸਤ ਸਰੂਪ ਹਿਰਦੈ ਜਨ ਮਾਨਿਆ, ਕਰਮ ਕਰਾਵਨ ਤਿਨ ਮੂਲ ਪਛਾਨਿਆ।
0: ਜਾ ਕਰ ਹਿਰਦੇ ਵਿਸਵਾਸ ਪਰ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪਲਟਾਇਆ।
1: ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਿਆ ਤਿਸ ਮਾਹੀ ਸਮਾਨਾ।
0: ਬਸਤ ਮਾਹਿਲੇ ਬਸਤ ਗਡਾਈ, ਤਾਕੋ ਪਿੰਡ ਨਾ ਕਹਿਣਾ ਜਾਈ।
1: ਬੂਜੈ ਬੂਜਨ ਹਾਰ ਬਵੇਕ, ਨਾਰਾਇਣ ਮੇਰੇ ਨਾਨਕ ਏਕ।
0: ਠਾਕਰ ਕਾ ਸੇਵਕ ਆਗਿਆਕਾਰੀ, ਠਾਕਰ ਕਾ ਸੇਵਕ ਸਦਾ ਪੁਜਾਰੀ।
1: ਠਾਕਰ ਕੇ ਸੇਵਕ ਕਾ ਮਨ ਪ੍ਰਤੀਤ, ਠਾਕਰ ਕੇ ਸੇਵਕ ਕੀ ਨਿਰਮਲ ਰੀਤ।
0: ਠਾਕਰ ਕੋ ਸੇਵਕ ਜਾਨੈ ਸੰਗ, ਪ੍ਰਭ ਕਾ ਸੇਵਕ ਨਾਮ ਕੈ ਰੰਗ।
1: ਸੇਵਕ ਪ੍ਰਪਾਲਨ ਹਾਰਾ, ਸੇਵਕ ਕੀ ਰਾਖਾ ਨਿਰੰਕਾਰਾ।
0: ਸੋ ਸੇਵਕ ਜਿਸ ਦਿਆ ਪਵ ਧਾਰਾ, ਨਾਨਕ ਸੋ ਸੇਵਕ

0: ਹੈ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਬਡਾਣੀ
1: ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹ ਮਨ ਤਨ ਤ੍ਰਪੀਐ
0: ਨਾਮ ਰਤਨ ਜਨ ਗੁਰਮੁਖ ਪਾਇਆ ਤਿਛ ਕਛ ਅਬਰ ਨਾਹੀ ਦਿਸਤਾਇਆ।

0: ਜਿਸ ਵਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ
1: ਤੂੰ ਸਤਿਗੁਰ ਜਿਸ ਦਾ ਹਰ ਨਾਉ ਅਨਕ ਪਾਰ ਗੁਰ ਕੋ ਬਲ ਜਾਉ
0: ਸਰ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗਰਾਤਾ
1: ਬ੍ਰਹਮ ਜਨ ਜਨ ਮਹਿ ਪਾਰ ਬ੍ਰਹਮ ਇਕ ਆਪ ਨਹੀਂ ਕਛ ਭਰਮ
0: ਸਹਿ ਸਿਆਣਪ ਲਿਆ ਨਾ ਜਾਈਐ ਨਾਨਕ ਐਸਾ ਗੁਰਪੜ ਭਾਗੀ ਪਾਈਐ।

0: ਕੀਮਤ ਕਿਨੇ ਨ ਪਾਈ।
1: ਚਰਨ ਕਮਲ ਹਰਦਾ ਸਿਮਰਹ
0: ਸਦ ਬਲਿਹਾਰੀ ਸਤਿਗੁਰ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ।
1: ਹਰ ਰਸ ਪਾਵੈ ਜਨ ਕੋਈ, ਅੰਮ੍ਰਿਤ ਪੀਵੈ ਅੰਮ੍ਰਿਤ ਸੋਈ।
0: ਉਸ ਪੁਰਖ ਕਾ ਨਾਮ

0: ਰਾਸ਼ਟਰਪਤੀ।
1: ਸੰਤ ਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ,
0: ਔਰ ਪਾਪ ਸਭ ਨੀਚ ਸਾਰੋ, ਕਰਨ ਕਮਲ ਵਿਦ ਮੈਂ ਉਤਾਰੋ,
1: ਕਰਨ ਕਾਰਨ ਸੋ ਪ੍ਰਭ ਸਮਰੱਥ, ਦ੍ਰਿੜ ਕਰ ਗਹੋ ਨਾਮ ਹਰ ਵਥ,
0: ਇਹੋ ਕਰ ਸੰਚੋ ਹੋ ਭਗਵੰਤ, ਸੰਤ ਨਾਖਾ ਨਿਰਮਲ ਮੰਤ,
1: ਏਕ ਆਸ ਰਾਖੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਹੇ,
2: ਜਿਸ ਧਨ ਕੋ ਚਾਰ ਕੋਣ ਟੁਟਤਾਵੈ,
0: ਸੋ ਧਨ ਹਰਿ ਸੇਵਾ ਤੇ ਪਾਵੈ,
1: ਜਿਸ ਸੁਖ ਕੋ ਨਿਤ ਮਾਛੇ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ,
0: ਜਿਸ ਸੋਭਾ ਕੋ ਕਰੇ ਭਰੀ ਕਰਮੀ, ਸਾ ਸੋਭਾ ਭਜ ਹਰ ਕੀ ਸਰਮੀ,
1: ਅਨਕ ਉਪਾਵੀ।

0: ਸਿਮਰ ਪ੍ਰਾਨ ਆਧਾਰ
1: ਅਨਕ ਉਪਾਵ ਨ ਛੂਟਨ ਹਾਰੇ ਸਿਮਰਤ ਸਾਸਤ ਬੇਦ ਵਿਚਾਰੇ
0: ਹਰ ਕੀ ਭਗਤ ਕਰੋ ਮਨ ਲਾਏ ਮਨ ਪੰਛਤ ਨਾਨਕ ਫਲ ਪਾਏ
1: ਸੰਗ ਨ ਚਾਲਸ ਤੇਰਾ ਤਨਾ ਤੂੰ ਕਿਆ ਲਪਟਾਵੇ ਮੂਰਖ ਮਨਾ
0: ਸੁਤ ਮੀਤ ਕੁਟੰਬ ਯਾਰ ਬੰਤਾ ਇੰਦੇ ਕਹੋ ਤੁਮ ਕਵਨ ਸੁਨਾਥਾ
1: ਰਾਜ ਰੰਗ ਮਾਇਆ ਵਿਸਥਾਰ ਇੰਤੇ ਕਹੋ ਕਵਨ ਛੁਟਕਾਰ
0: ਪਾਸ ਹਸਤੀ ਰਾਤਿਅ ਸਵਾਰੀ ਝੂਠਾ ਡੰਪ ਝੂਠ ਪਾਸਾਰੀ
1: ਜਿਨ ਦੀਏ ਤਿਸ

ਕਮ ਨਿਰਗੁਨਿਆਰ ਨੀਚ ਅਜਾਨ, ਨਾਨਕ ਤੁਮਰੀ ਸਰਨ ਪੁਰਖ ਭਗਵਾਨ। ਅਨਿਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਪਾਈ।

0: ਉਪਰ ਹੋਵਤ ਕਿਰਪਾਲਾ
1: ਆਪਣੇ ਕਰਤਵ ਜਾਣੈ ਆਪ ਅੰਦਰ ਜਾਮੀ ਰਹੋ ਵਿਆਪ
0: ਰਤ ਪਾਲੇ ਜੀਅਨ ਬਹੁ ਭਾਤ ਜੋ ਜੋ ਰਚਿਓ ਸੋ ਤਿਸੈ ਧਿਆਤ
1: ਜਿਸ ਭਾਵੈ ਤਿਸ ਲਈ ਮਿਲਾਈ ਭਗਤ ਕਰਹਿ ਹਰ ਕੀ ਗੁਣ ਗਾਈ
0: ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ

0: ਲਾਗੇ ਗੁਣ ਗਾਓ ਪ੍ਰਾਣ ਤਾਨ ਕਾ ਇਹ ਸੁਆਉ
1: ਆਪੈ ਪ੍ਰਾਪੀ ਕੋ ਨੀਰਾ ਮਿਟੈ ਗਿਆਨ ਬਿਨਸੈ ਅੰਧੀਰਾ
0: ਉਪਦੇਸ਼ ਹਿਰਦੇ ਵਸਾਵੋ ਮਨ ਇੱਛੇ ਨਾਨਕ ਫਲ ਪਾਵੋ
1: ਅਸ਼ਟ ਪਦ ਦੁਇਹੁ ਸਵਾਰ ਰਾਮ ਨਾਮ ਅੰਤਰ ਉਪਾਰ
0: ਪੂਰੇ ਗੁਰ ਕੀ ਪੂਰੀ ਦੀ ਜਿਸ ਮਨ ਵਸੈ

0: ਨਾ ਪਾਈਏ ਗੁਣੇ ਅਮੋਲ।
1: ਸਰਬ ਜੋਤ ਮੈਂ ਜਾਤੀ ਜੋਤ, ਧਾਰ ਰਹਿਓ ਸਵਾਮੀ ਓਤ ਪੋਤ।
0: ਪ੍ਰਸਾਦ ਪਰਮ ਕਾ ਨਾਸ, ਨਾਨਕ ਤਿਨ ਮੈਂ ਇਹ ਵਿਸਾਸ।
1: ਸੰਤ ਜਨਾ ਕਾ ਪੇਖਣ ਸਭ ਬ੍ਰਹਮ, ਸੰਤ ਜਨਾ ਕਾ ਹਿਰਦਾ ਸਭ ਧਰਮ।

ਜੋਗੀ ਵਾਸੀ ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰਿ ਹਰਿ ਰੂਪ ਸਮਾਸੀ ਸੇ ਧਨ ਜਿਨ ਹਰਿ ਧਿਆਇਆ ਜੀ ਜਨ ਨਾਨਕ ਤਿਨ ਵਲ ਜਾਸੀ।

ਵਾਹਿਗੁਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਦਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇ ਜਸ਼ਨ ਬਜਾਇਓ ਆਦਿ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ।

ਵਸਿਆ ਜਿਨਿ ਇੱਛਾ ਸਾ ਪੁਜਾਈਆ ਸਦਾ ਕੁਰਬਾਨ ਕੀਤਾ ਗੁਰ ਬਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਰੂਪ ਯਾਰੋ ਸਾਚਾ ਨਾਮ ਮੇਰਾ ਆਧਾਰੋ ਆਜੇ ਪੰਜ ਸ਼ਬਦ

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ, ਆਪ ਜੀ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਗਤੀ ਜਾਪ ਉਪਰੰਤ ਸੋਧਾ ਰਹਿਰਾ ਸਾਹਿਬਾਣੀ ਦੇ ਜਾਪ ਸਰਵਣ ਕੀਤੇ ਹਨ। ਆਓ ਹੁਣ ਹਜ਼ੂਰੀ ਦਾ ਆਗੂ ਭਾਈ ਬਲਵਿੰਦਰ ਸਿੰਘ ਜੀ ਸਮੂਹ ਜਥੇ ਪਾਸੋਂ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨੀ ਸੇਵਾ ਪ੍ਰਵਾਨ ਕਰਨੀ ਜੀ। ਹੁਣ ਸਾਡੇ ਸਤਿਕਾਰਯੋਗ ਗਿਆਨੀ ਅਮਰੀਕ ਸਿੰਘ ਜੀ ਦਮਦਮ ਸਾਹਿਬ ਵਿਦਿਆਰਥੀ, ਉਹਨਾਂ ਦੀ ਰਸਨਾ ਦੁਆਰਾ ਗੁਰ ਕਾ ਇਤਿਹਾਸ ਨਾਲ ਗੁਰ ਕੀ ਸ਼ਬਦ ਦੀ ਵਿਚਾਰ ਸਰਵਣ ਕਰੀਏ ਜੀ। ਸਤਨੀ ਸੇਵਾ ਪ੍ਰਵਾਨ ਕਰਨੀ ਜੀ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਿਸ ਮਨ ਹਰ ਚਰਨ ਨਿਵਾਸੂ ਅਸਾੜੂ ਸੁਹੰਦਾ ਤਿਸ ਲੱਗੈ। ਜਿਸ ਮਨ ਹਰ ਚਰਨ ਨਿਵਾਸੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗਰੀਬ ਨਿਵਾਜ ਸਤਿਗੁਰੂ ਦਸਾਂ ਪਾਤਸ਼ਾਹੀਆਂ ਦਾ ਹਿਰਦਾ ਸਰੂਪ। ਬਾਣੀ ਕੇ ਬੋਹਿਤ ਕਲਯੁਗੀ ਜੀਵਾਂ ਦੇ ਤਾਰਕ, ਗੁਰਤਾ ਦੇ ਤਾਕਤ ਤੇ ਸਵਾਹਿਮਾਨ ਦਸਾਂ ਪਾਤਸ਼ਾਹੀਆਂ ਦਾ ਹਿਰਦਾ ਸਰੂਪ, ਜੁਗੋ ਜੁਗ ਅਟਲ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਪਿਆਰੀ ਮਿੱਠੀ ਨਿੱਘੀ ਗੋਦ ਦਾ ਆਨੰਦ ਮਾਣਦੇ ਸਤਸੰਗੀਆਂ ਨੇ ਸ਼ਾਮਾਂ ਦੇ ਦੀਵਾਨ ਦੀ ਹਾਜ਼ਰੀ ਭਰਦਿਆਂ ਹੋਇਆਂ ਸਤਿਗੁਰੂ ਜੀ ਦੇ ਮਵਾਨਕ ਚਰਨਾਂ ਨੂੰ ਪਰਸਿਆ। ਸੰਗਤੀ ਰੂਪ ਅੰਦਰ ਸਤਿਗੁਰੂ ਜੀ ਦੇ ਸ਼ਹੀਦੀ ਦਿਹਾੜੇ ਮਨਾਉਂਦਿਆਂ ਹੋਇਆਂ ਸੁਖਮਣੀ ਸਾਹਿਬ ਜੀ ਕੀ ਬਾਣੀ ਕੇ ਪਾਠ ਉਪਰੰਤ ਸੋਧਰ ਰਹਿਰਾ ਸਾਹਿਬ ਜੀ ਕੇ ਜਾਪ ਹੋਏ, ਹਜ਼ੂਰੀ ਰਾਗੀ ਜਥੇ ਪਾਸੋਂ ਅੰਮ੍ਰਿਤ ਰੂਪ ਗੁਰਬਾਣੀ ਅਤੇ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਕੁਝ ਸਮੇਂ ਵਾਸਤੇ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਵਕਤ ਨਸੀਬ ਹੋਇਆ ਹੈ। ਅੱਜ ਹਾੜ੍ਹ ਦੇ ਮਹੀਨੇ ਦੀ ਸੰਗਰਾਂਦ ਦਾ ਦਿਨ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮੁਬਾਰਕ ਚਰਨਾਂ ਨੂੰ ਸਵੇਰ ਵੇਲੇ ਤੋਂ ਸੰਗਤਾਂ ਪਰਸ ਰਹੀਆਂ ਨੇ। ਸੰਗਰਾਂਦ ਸ਼ਬਦ ਜਿਹੜਾ ਹੈ ਇਹ ਸੰਕ੍ਰਾਂਤ ਤੋਂ ਬਦਲ ਕਰਕੇ ਬਣਿਆ ਹੈ। ਸੰਗ ਨਾਮ ਭਲੀ ਪ੍ਰਕਾਰ ਦਾ ਹੈ ਅਤੇ ਕ੍ਰਾਂਤ ਨਾਮ ਤਬਦੀਲੀ ਦਾ ਹੈ। ਜਦੋਂ ਕਿਸੇ ਥਾਂ ਦੇ ਉੱਤੇ ਕ੍ਰਾਂਤੀ ਆਉਂਦੀ ਹੈ ਤਾਂ ਉੱਥੋਂ ਦੇ ਲੋਕਾਂ ਦੇ ਅੰਦਰ ਬਦਲਾਵ ਆ ਜਾਂਦਾ ਹੈ। ਸਿਆਣੇ ਕਹਿੰਦੇ ਫਲਾਣੇ ਦੇਸ਼ 'ਚ ਕ੍ਰਾਂਤੀ ਆ ਗਈ, ਬਗਾਵਤ ਹੋ ਗਈ, ਲੋਕਾਂ ਦੇ ਸੂਲਾਂ 'ਚ ਨਿਯਮਾਂ 'ਚ ਰਹਿਣ ਸਹਿਣ ਦੇ ਅੰਦਰ ਬਦਲਾਵ ਆ ਗਿਆ। ਜਿਸ ਦਿਨ ਸੂਰਜ ਦੇ ਨਿਯਮਾਂ 'ਚ ਕੁਝ ਬਦਲਾਅ ਆਵੇ ਉਸ ਦਿਨ ਨੂੰ ਸੰਕ੍ਰਾਂਤ ਕਹਿੰਦੇ ਨੇ। ਜਦੋਂ ਸੂਰਜ ਇੱਕ ਰਾਸ ਵਿੱਚੋਂ ਦੂਸਰੀ ਰਾਸ ਅੰਦਰ ਪ੍ਰਵੇਸ਼ ਹੁੰਦਾ ਉਸ ਦਿਨ ਦਾ ਨਾਮ ਸੰਕ੍ਰਾਂਤ ਹੈ ਅਤੇ ਸੰਕ੍ਰਾਂਤ ਹੌਲੀ ਹੌਲੀ ਬਦਲ ਕਰਕੇ ਸੰਗਰਾਂਦ ਸ਼ਬਦ ਬਣਿਆ ਹੈ। ਜੋਤ ਸਮੱਤ ਵਾਲੇ ਇਸ ਦਿਨ ਨੂੰ ਸੂਰਜ ਦੀ ਪੂਜਾ ਦਾ ਦਿਨ ਮੰਨਦੇ ਨੇ ਔਰ ਗੁਰਮਤਿ ਦੇ ਅੰਦਰ ਅਕਾਲ ਪੁਰਖ ਤੋਂ ਬਿਨਾਂ ਕਿਸੇ ਦੀ ਪੂਜਾ ਨਹੀਂ। ਹਿੰਦੂ ਮਤ ਦੇ ਜਿਹੜੇ ਲੋਕ ਨੇ ਉਹ ਮਾੜੇ ਚੰਗੇ ਗ੍ਰਹਿਆਂ ਨੂੰ ਮੰਨਦੇ ਨੇ ਅਤੇ ਇਹਨਾਂ ਮਾੜਿਆਂ ਗ੍ਰਹਿਆਂ ਤੋਂ ਬਚਣ ਦੇ ਲਈ ਸੰਗਰਾਂਦ ਵਾਲੇ ਦਿਨ ਕਿਸੇ ਭਲੇ ਪੁਰਸ਼ ਤੋਂ ਮਹੀਨੇ ਦਾ ਫਲਾ ਦੇ ਸੁਣਦੇ ਨੇ। ਗੁਰਮਤਿ ਦੇ ਅੰਦਰ ਕੇਵਲ ਪੂਜਾ ਅਕਾਲ ਦੀ ਹੈ, ਪਰਚਾ ਸ਼ਬਦ ਦਾ ਅਤੇ ਦੀਦਾਰ ਖਾਲਸੇ ਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਧੁਰਕੀ ਬਾਣੀ ਦੇ ਅੰਦਰ ਪਾਵਨ ਬਚਨ ਕਹੇ ਨੇ, ਥਿੱਤੀ ਵਾਰ ਪੂਜੇ ਮੁਗਧ ਗਵਾਰ। ਗੁਰਮਤਿ ਕਿਸੇ ਥਿੱਤਾਂ ਨੂੰ ਵਾਰਾਂ ਨੂੰ ਪੂਜਦੀ ਨਹੀਂ, ਮਨੌਤ ਨਹੀਂ ਕਰਦੀ, ਫਿਰ ਵੀ ਸਤਿਗੁਰੂ ਜੀ ਨੇ ਵਿਸ਼ੇਸ਼ ਕਰਕੇ 12 ਮਹੀਨਿਆਂ ਦੇ ਦੁਆਰਾ ਉਪਦੇਸ਼ ਬਖਸ਼ਿਆ ਹੈ ਤਾਂ ਕਿ ਕਦੇ ਗੁਰਸਿੱਖ ਕਿਸੇ ਮਨਮਤੀਏ ਦੀ ਸੰਗਤ ਦੇ ਵਿੱਚ ਪੈ ਕਰਕੇ ਗੁਰਮਤਿ ਦੇ ਮਾਰਗ ਤੋਂ ਉੱਕ ਨਾ ਜਾਣ, ਭਟਕ ਨਾ ਜਾਣ। ਇਸੇ ਲਈ ਗੁਰੂ ਘਰ ਦੇ ਅੰਦਰ 12 ਮਹ ਬਾਣੀ ਦਾ ਪਾਠ ਕਰਕੇ ਸੰਗਰਾਂਦ ਮਨਾਈ ਜਾਂਦੀ ਹੈ ਅਤੇ ਗੁਰੂ ਕੀਆਂ ਸੰਗਤਾਂ ਨੂੰ 12 ਮਹ ਬਾਣੀ ਦੇ ਪਾਠ ਸਰਵਣ ਕਰਾਏ ਜਾਂਦੇ ਨੇ ਔਰ ਜਿਸ ਮਹੀਨੇ ਦੀ ਆਰੰਭਤਾ ਹੋਵੇ ਉਸ ਮਹੀਨੇ ਦੀ ਕਥਾ ਵਾਰਤਾ ਗੁਰੂ ਘਰਾਂ ਦੇ ਵਿੱਚ ਹੁੰਦੀ ਹੈ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਜ ਆਪਾਂ ਨੂੰ ਅਸਾੜ ਦਾ ਮਹੀਨਾ, ਜਿਹਨੂੰ ਆਪਾਂ ਆਮ ਬੋਲੀ 'ਚ ਹਾੜ੍ਹ ਬੋਲਦੇ ਹਾਂ, ਆੜਾ ਮੂਹਰੋਂ ਚੁੱਕ ਦਿੰਦੇ ਹਾਂ, ਅਸਲ 'ਚ ਸਤਿਗੁਰੂ ਜੀ ਨੇ ਅਸਾੜ ਲਿਖਿਆ ਹੈ। ਅਸਾੜ ਪੰਦਾ ਤਿਸ ਲੱਗਾ ਹੈ, ਹਰ ਨਾ ਹੋਣਾ ਜਿੰਨਾ ਪਾਸ, ਜਗ ਜੀਵਨ ਪੁਰਖ ਤਿਆਗ ਕੈ ਮਾਣ ਸੰਧੀ ਆਸ। ਗਰਮੀ ਦੀ ਰੁੱਤ ਹੁੰਦੀ ਹੈ, ਬੜੀ ਤਪਸ਼ ਹੁੰਦੀ ਹੈ। ਇਸ ਗਰਮੀ ਦੀ ਰੁੱਤ ਦੇ ਵਿੱਚ ਆਪਾਂ ਪੰਜਾਬ ਦੇ ਵਿਛਨਿੰਦੇ ਨੇ ਛੋਟੇ ਮੋਟੇ ਸਥਾਨਾਂ 'ਤੇ ਪਾਣੀ ਸੁੱਕ ਜਾਂਦਾ ਹੈ, ਛੱਪੜਾਂ 'ਚੋਂ, ਤਲਾਬਾਂ 'ਚੋਂ, ਅਤ ਗਰਮੀ ਹੋਣ ਕਰਕੇ, ਅਤੇ ਜੀਵ ਜੰਤੂ ਕੁਰਲਾ ਜਾਂਦੇ ਨੇ। ਇਸੇ ਪ੍ਰਕਾਰ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਬਚਨ ਨੇ ਕਿ ਇਹ ਅਸਲ ਦੇ ਅੰਦਰ ਉਹਨਾਂ ਪ੍ਰਾਣੀਆਂ ਨੂੰ ਇਹ ਮਹੀਨਾ ਤੜਫਾਉਂਦਾ ਹੈ, ਉਹਨਾਂ ਦੇ ਅੰਦਰ ਤਪਸ਼ ਹੁੰਦੀ ਹੈ, ਹਰ ਨਾ ਹੋਣਾ ਜਿੰਨਾ ਪਾਸ, ਜਿਨ੍ਹਾਂ ਦੇ ਕੋਲ ਹਰੀ ਨਾਹ ਨਾਮ ਪਰਮੇਸ਼ ਪਤੀ ਦਾ ਹੈ, ਪਤੀ ਪਰਮੇਸ਼ਰ ਹੈ ਨਹੀਂ ਹੈ, ਵਾਹਿਗੁਰੂ ਪਰਮੇਸ਼ਰ ਹੈ ਨਹੀਂ ਹੈ। ਹੁਣ ਤੁਸੀਂ ਕਹੋਗੇ ਕਿ ਵਾਹਿਗੁਰੂ ਤਾਂ ਸਾਰਿਆਂ ਸਥਾਨਾਂ ਦੇ ਉੱਤੇ ਪਰਿਪੂਰਨ ਹੈ, ਵਿਆਪਕ ਹੈ, ਉਹ ਤਾਂ ਸਭ ਦੇ ਹਰੇ ਹਿਰਦੇ ਦੇ ਅੰਦਰ ਹੈ, ਉਹ ਕਣ ਕਣ ਜ਼ਰੇ ਜ਼ਰੇ ਦੇ ਅੰਦਰ ਹੈ, ਕੋਈ ਸ਼ੱਕ ਨਹੀਂ ਇਸ ਦੇ ਅੰਦਰ, ਅਤਕਥਨੀ ਨਹੀਂ, ਵਾਹਿਗੁਰੂ ਸਾਰਿਆਂ ਸਥਾਨਾਂ 'ਤੇ ਹੈ। ਪਰਮਾਣੂ ਪਰਜੰਤ ਅਕਾਸ ਹੈ, ਦੀਪ ਲੋਹ ਸੇ ਖੰਡਣ ਹੈ, ਗਾਸ਼ੇਣ ਨਾਣ ਭਰੇਣ ਨਾਨਕ ਬਿਨਾਂ ਸਾਧੂ ਨਾ ਸਿੱਧੇ ਅਤੇ ਹੈ, ਅਤੇ ਉਹ ਛੋਟੇ 'ਚੋਂ ਛੋਟੇ ਪਰਮਾਣੂ ਦੇ ਵਿੱਚ ਵੀ ਹੈ, ਪਰ ਉਸ ਨੂੰ ਮੰਨਣਾ, ਉਸ ਨੂੰ ਅਨੁਭਵ ਕਰਨਾ, ਉਸ ਨੂੰ ਮਹਿਸੂਸ ਕਰਨਾ, ਇਹ ਹਰ ਇੱਕ ਮਨੁੱਖ ਦੇ ਬਸ ਦੀ ਬਾਤ ਨਹੀਂ। ਇੱਕ ਵਾਰੀ ਇੱਕ ਸੱਜਣ ਸਾਨੂੰ ਕਹਿਣ ਲੱਗਿਆ ਵੀ ਗਿਆਨੀ ਜੀ, ਜਦੋਂ ਤੁਸੀਂ ਮੰਨਦੇ ਹੋ ਕਿ ਵਾਹਿਗੁਰੂ ਹੀ ਸਾਰਿਆਂ ਦੇ ਅੰਦਰ ਹੈ ਅਤੇ ਉਹ ਹੀ ਜੀਵ ਤੋਂ ਪ੍ਰੇਰ ਕੇ ਕੰਮ ਕਰਾ ਰਿਹਾ ਹੈ, ਉਹੀ ਮਤ ਬੁੱਧ ਦੇ ਰਿਹਾ ਹੈ, ਅਤੇ ਫਿਰ ਜਿਹੜੇ ਲੋਕ ਜੀਵਾਂ ਨੂੰ ਮਾਰਦੇ ਹੈ, ਹੱਤਿਆ ਕਰਦੇ ਹੈ, ਜਿਹੜੇ ਲੋਕ ਗਰੀਬਾਂ ਦਾ ਹੱਕ ਖੋਹ ਲੈਂਦੇ ਨੇ, ਜਿਹੜੇ ਲੋਕ ਮਜ਼ਲੂਮਾਂ 'ਤੇ ਅੱਤਿਆਚਾਰ ਕਰਦੇ ਨੇ, ਜਿਹੜੇ ਕਿਸੇ ਦੀ ਹੱਕ ਹਲਾਲ ਦੀ ਕਮਾਈ ਨੂੰ ਖਾ ਕੇ ਆਪਣਾ ਢਿੱਡ ਭਰਦੇ ਹੈ, ਕੀ ਉਹਨਾਂ ਦੇ ਅੰਦਰ ਰੱਬ ਹੈ ਨਹੀਂ ਹੈ? ਉਹਨਾਂ ਦੇ ਅੰਦਰ ਵਾਹਿਗੁਰੂ ਨਹੀਂ ਹੈ, ਜਾਂ ਉਹ ਵਾਹਿਗੁਰੂ ਦੇ ਨੇੜੇ ਨਹੀਂ ਹਨ? ਸਤਸੰਗੀਓ, ਹੈ ਤਾਂ ਵਾਹਿਗੁਰੂ ਸਾਰਿਆਂ ਸਥਾਨਾਂ 'ਤੇ ਪਰਿਪੂਰਨ ਹੈ। ਕਿਸੇ ਕਮਰੇ ਦੇ ਅੰਦਰ ਦੀਵਾ ਬਲਦਾ ਹੋਵੇ, ਉਸਦੀ ਰੋਸ਼ਨੀ ਹੁੰਦੀ ਹੈ, ਪ੍ਰਕਾਸ਼ ਹੁੰਦਾ ਹੈ, ਉਹ ਬਲਦੇ ਹੋਏ ਦੀਵੇ 'ਤੇ ਕੋਈ ਬਰਤਨ ਮੂਧਾ ਮਾਰਦੇ, ਭਾਂਡਾ ਮੂਧਾ ਮਾਰਦੇ, ਸਾਨੂੰ ਪਤਾ ਹੋਵੇਗਾ ਵੀ ਦੀਵਾ ਤਾਂ ਜ਼ਰੂਰ ਇੱਥੇ ਬਲਦਾ ਹੈ, ਪਰ ਉੱਤੇ ਭਾਂਡਾ ਮੂਧਾ ਵੱਜਣ ਕਰਕੇ ਕਮਰੇ ਦੇ ਅੰਦਰ ਘੁੱਪ ਹਨੇਰਾ ਛਾ ਜਾਂਦਾ ਹੈ, ਫਿਰ ਉਸ ਦੀਵੇ ਦਾ ਪ੍ਰਕਾਸ਼ ਨਹੀਂ, ਰੋਸ਼ਨੀ ਦਿਖਾਈ ਨਹੀਂ ਦਿੰਦੀ। ਹਰ ਇੱਕ ਮਨੁੱਖ ਦੇ ਅੰਦਰ ਵਾਹਿਗੁਰੂ ਦੀ ਜੋਤ ਜਗਮਗਾਉਂਦੀ ਹੈ, ਜਿੱਦਣ ਉਹ ਜੋਤ ਬੰਦ ਹੋ ਗਈ, ਉਹਦੇ ਪ੍ਰਾਣੀ ਅਤੇ ਮੁਰਦਾ ਹੋ ਜਾਣਾ ਹੈ। ਹਰ ਇੱਕ ਦੇ ਅੰਦਰ ਵਾਹਿਗੁਰੂ ਦੀ ਅੰਸ਼ ਹੈ, ਪਰ ਉਹ ਜਿਹੜਾ ਡੱਬਾ ਮੂਧਾ ਵੱਜਿਆ ਨਾ ਭਾਂਡਾ, ਆਸਾ ਅੰਦੇਸਾ ਦੋਏ ਪੱਟ ਜੜੇ, ਉਹ ਤਖਤੇ ਦੋ ਬੰਦ ਨੇ, ਤਾਂ ਉਹ ਵਾਹਿਗੁਰੂ ਦੀ ਜਗਮਗਾਉਂਦੀ ਹੋਈ ਜੋਤ ਸਾਨੂੰ ਦਿਸਦੀ ਨਹੀਂ। ਇਸੇ ਲਈ ਵਾਹਿਗੁਰੂ ਸਾਡੇ ਕੋਲੋਂ ਦੂਰ ਹੈ, ਰੱਬ ਸਾਡੇ ਕੋਲੋਂ ਦੂਰ ਹੈ, ਹੈ ਤਾਂ ਉਹ ਬੜਾ ਨੇੜੇ, ਕਹਿ ਰਵਿਦਾਸ ਹਾਥ ਪਹਿ ਨੇੜਾ, ਸਹਿਜੇ ਹੋਏ ਸੋ ਹੋਏ। ਸਾਹਿਬ ਰਵਿਦਾਸ ਜੀ ਕਹਿੰਦੇ ਨੇ ਵੀ ਹੱਥਾਂ ਅਤੇ ਪੈਰਾਂ ਤੋਂ ਵੀ ਨੇੜੇ ਹੈ, ਪਰ ਮਨੁੱਖ ਦੇਖ ਨਹੀਂ ਸਕਦਾ, ਕਿਉਂਕਿ ਅਸੀਂ ਅਗਿਆਨਤਾ ਦੇ ਅੰਦਰ ਹੈ, ਅਸੀਂ ਹਨੇਰੇ ਦੇ ਅੰਦਰ ਹੈ, ਸਾਡੇ ਹਿਰਦੇ ਦੇ ਅੰਦਰ ਉਹ ਹਉਮੈ ਦਾ, ਹੰਕਾਰ ਦਾ, ਅਪਣੱਤ ਦਾ ਪਰਦਾ ਬੰਦ ਹੋਣ ਕਰਕੇ ਵਾਹਿਗੁਰੂ ਦੀ ਜਗਦੀ ਹੋਈ ਜੋਤ ਮਹਿਸੂਸ ਨਹੀਂ ਹੁੰਦੀ, ਪਰਿਪੂਰਨ ਨਹੀਂ ਹੁੰਦੀ। ਅਤੇ ਪਾਤਸ਼ਾਹ ਕਹਿੰਦੇ ਨੇ ਅਸਾੜ ਤਪੰਦਾ ਤਿਸ ਲੱਗਾ, ਹਰ ਨਾ ਹੋਣਾ ਜਿੰਨਾ ਪਾਸ, ਜਿਨ੍ਹਾਂ ਦੇ ਕੋਲ ਵਾਹਿਗੁਰੂ ਦੀ ਪ੍ਰਾਪਤੀ ਨਹੀਂ, ਸਖਿਆਤਕਾਰ ਨਹੀਂ, ਪਰਮੇਸ਼ਰ ਨੂੰ ਅਨੁਭਵ ਨਹੀਂ ਕਰਦੇ, ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਨਹੀਂ ਜਾਣਦੇ, ਵਾਹਿਗੁਰੂ ਦੇ ਆਨੰਦ ਨੂੰ ਮਾਣਿਆ ਨਹੀਂ, ਉਹ ਪ੍ਰਾਣੀ ਸੰਸਾਰ 'ਤੇ ਤਪਦੇ ਹੈ, ਉਹ ਜੀਵ ਰੂਪ ਇਸਤਰੀ ਤਪਦੀ ਹੈ, ਜਿਵੇਂ ਛੁੱਟੜੇ ਇਸਤਰੀ ਪਤੀ ਤੋਂ ਵਾਂਝੀ ਹੋ ਕਰਕੇ ਦੁੱਖ ਭੋਗਦੀ ਹੈ, ਇਸੇ ਪ੍ਰਕਾਰ ਜੀਵ ਰੂਪ ਇਸਤਰੀ ਵਾਹਿਗੁਰੂ ਨੂੰ ਵਿਛਾੜ ਕਰਕੇ, ਪ੍ਰਭੂ ਨੂੰ ਭੁਲਾ ਕਰਕੇ ਦੁਖੀ ਹੁੰਦੀ ਹੈ।
ਹਰ ਨਾਹੋਂ ਨਾ ਜਿਨ੍ਹਾਂ ਦੇ ਪਾਸ ਵਾਹਿਗੁਰੂ ਹੈ ਨਹੀਂ ਹੈ। ਅਤੇ ਹੁਣ ਵਾਹਿਗੁਰੂ ਨੂੰ ਦੇਖਣ ਦੇ ਲਈ, ਪਰਮਾਤਮਾ ਪ੍ਰਭੂ ਨੂੰ ਮਾਨਣ ਦੇ ਲਈ ਸਿੱਖ ਕੀ ਕਰੇ, ਜਗਿਆਸੂ ਕੀ ਕਰੇ, ਸ਼ਰਧਾਲੂ ਕੀ ਕਰੇ, ਪ੍ਰੇਮੀ ਜਨ ਕੀ ਕਰਨ? ਇੱਕ ਅਕਾਲ ਪੁਰਖ ਦੇ ਚਰਨਾਂ 'ਚ ਪ੍ਰਾਰਥਨਾ ਹੈ, ਅਰਦਾਸ ਹੈ, ਜੇ ਅਕਾਲ ਪੁਰਖ ਕਰਤੇ ਨੂੰ ਭਾ ਜਾਵੇ, ਪ੍ਰਭੂ ਨੂੰ ਭਾ ਜਾਵੇ, ਅਤੇ ਉਹ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਤਰਸ ਕਰਕੇ ਪ੍ਰਾਣੀ ਨੂੰ ਆਪਣਾ ਆਪ ਜਨਾ ਦੇਵੇ ਵੀ ਸੱਜਣਾ ਫਿਕਰ ਨਾ ਕਰ, ਮੈਂ ਹੈਗਾ ਵਾਂ। ਇਹ ਅੰਦਰ ਨਿਸ਼ਚਾ ਵੱਜ ਜਾਏ ਸਿੱਖ ਦੇ, ਅਤੇ ਜਿੰਨੀ ਦੇਰ ਇਹ ਵੱਜਦਾ ਨਹੀਂ, ਅਸੀਂ ਸੰਸਾਰ 'ਤੇ ਮਾਤ ਲੋਕ ਦੀ ਧਰਤੀ 'ਤੇ ਵਿਚਰਦੇ ਫਿਰਦੇ ਹਾਂ, ਜਿੰਨੀ ਦੇਰ ਮਹਿਸੂਸ ਨਹੀਂ ਹੁੰਦਾ, ਉੱਨੀ ਦੇਰ ਤਾਈਂ ਤੁਰਿਆ ਫਿਰਦਾ ਮਨੁੱਖ ਮੁਰਦਾ ਹੈ, ਮੁਰਦੇ ਤੁਰੇ ਫਿਰਦੇ ਹਾਂ। ਸਾਹਿਬ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਮੁਰਦਾ ਹੈ, ਕੀ ਕਹਿੰਦੇ ਨੇ ਸਾਹਿਬ ਬਾਬਾ ਫਰੀਦ? ਕਹਿੰਦੇ ਫਰੀਦਾ ਬਿਰਹਾ ਬਿਰਹਾ ਆਖੀ ਹੈ, ਬਿਰਹਾ ਤੂੰ ਸੁਲਤਾਨ, ਜਿਤ ਤਨ ਬਿਰਹਾ ਨਾ ਉਪਜੈ ਸੋ ਤਨ ਜਾਣ ਮਸਾਣ। ਮਸਾਣ ਕਿਹਨੂੰ ਕਹਿੰਦੇ ਨੇ? ਜਿੱਥੇ ਮੁਰਦੇ ਨੂੰ ਸੰਸਕਾਰੀ ਦਾ, ਫੂਕੀ ਦਾ, ਉਹ ਤਨ ਤੁਰਿਆ ਫਿਰਦਾ ਹੀ ਮੁਰਦਾ ਹੈ, ਜਿਸ ਤਨ ਦੇ ਅੰਦਰ ਵਾਹਿਗੁਰੂ ਨੂੰ ਮਿਲਣ ਦੇ ਲਈ ਬਿਰਹਾ ਨਹੀਂ ਪੈਦਾ ਹੋਇਆ, ਵੈਰਾਗ ਨਹੀਂ ਪੈਦਾ ਹੋਇਆ, ਉਤਪੰਨ ਹੋਇਆ ਨਹੀਂ। ਇੱਕ ਫਾਰਸੀ ਦੇ ਵਿਦਵਾਨ ਨੇ ਵਾਹਿਗੁਰੂ ਨੂੰ ਮਿਲਣ ਵਾਲੇ ਪਿਆਰਿਆਂ ਦੇ ਅੰਦਰ ਤਾਂਗ ਜਦੋਂ ਹੋਵੇ, ਤੜਪ ਜਦੋਂ ਹੋਵੇ, ਉਹਨਾਂ ਦੇ ਪ੍ਰਥਾਏ ਜ਼ਿਕਰ ਕਰਦਿਆਂ ਹੋਇਆਂ ਕਿਹਾ ਹੈ ਕਿ ਆਸ਼ਕਾਰਾਂ ਨਵ ਨਿਸ਼ਾਨੀ ਐ ਪਿਸ਼ਰ, ਆਹ ਸ਼ਰਦੋ ਰੰਗ ਜਰਦੋ ਚਸ਼ਮ ਤਰ, ਕੰਮ ਗੁਪਤਨੋਂ ਕੰਮ ਖੁਰਦਨੋਂ ਖੁਆਬਸ ਹੁਰਾਮ, ਇੰਤਜ਼ਾਰੀ ਬੇਕਰਾਰੀ ਦਸਤ ਸਾਰ। ਕਵੀ ਜੀ ਕਹਿਣ ਲੱਗੇ ਵਾਹਿਗੁਰੂ ਦੇ ਪਿਆਰਿਆਂ ਦੀਆਂ ਜਿਨ੍ਹਾਂ ਦੇ ਅੰਦਰ ਵਿਰਹਾ ਦੀ ਤੜਪ ਹੋਵੇ, ਪ੍ਰਭੂ ਨੂੰ ਮਿਲਣ ਦੀ ਤਾਂਘ ਹੋਵੇ, ਉਹਨਾਂ ਦੀਆਂ ਇਹ ਨੌ ਨਿਸ਼ਾਨੀਆਂ ਨੇ, ਨੌ ਚਿੰਨ੍ਹ ਹੈ ਉਹਨਾਂ ਦੇ, ਇਹ ਦਿਖਾਈ ਦਿੰਦੇ ਨੇ ਕਿਹੜੀਆਂ ਕਿਹੜੀਆਂ ਆਸ਼ਕਾਰਾਂ ਨਵ ਨਿਸ਼ਾਨੀ, ਜਿਹੜੇ ਰੱਬ ਦੇ ਆਸ਼ਕ ਨੇ, ਵਾਹਿਗੁਰੂ ਦੇ ਆਸ਼ਕ ਨੇ। ਇੱਕ ਇਸ਼ਕ ਹਕੀਕੀ ਹੈ, ਇੱਕ ਇਸ਼ਕ ਮਜਾਜ਼ੀ ਹੈ। ਮਜਾਜ਼ੀ ਇਸ਼ਕ ਦੇ ਅੰਦਰ ਸੰਸਾਰ ਭਰ ਦੁਨੀਆ ਦੇ ਲੋਕ ਬਰਬਾਦ ਹੋ ਜਾਂਦੇ ਨੇ। ਇਸ਼ਕ ਹਕੀਕੀ ਨੂੰ ਰੱਬ ਦੇ ਪਿਆਰੇ ਵਿਰਲੇ ਵਿਰਲੇ ਮਾਣਦੇ ਨੇ ਸੰਸਾਰ ਦੇ ਉੱਤੇ। ਕਹਿਣ ਲੱਗਿਆ ਆਸ਼ਕਾਰਾਂ ਨਵ ਨਿਸ਼ਾਨੀ ਇਹ ਪਿਸ਼ਰ, ਇਹ ਪੁੱਤਰ ਰੱਬ ਦੇ ਆਸ਼ਕਾਂ ਦੀਆਂ ਨੌ ਨਿਸ਼ਾਨੀਆਂ ਨੇ। ਆਸ਼ਕਾਰਾਂ ਨਵ ਨਿਸ਼ਾਨੀ ਇਹ ਪਿਸ਼ਰ, ਆਹ ਸ਼ਰਦੋ ਰੰਗ ਜਰਦੋ, ਆਹ ਸ਼ਰਦੋ ਨਾਮ ਹੈ, ਠੰਡੇ ਸਵਾਸ ਲੈਣੇ, ਠੰਡੇ ਹੋ ਕੇ ਲੈਣੇ ਵਾਹਿਗੁਰੂ, ਕਦੋਂ ਤਰਸ ਕਰੋਗੇ, ਕਦੋਂ ਰਹਿਮਤ ਕਰੋਗੇ, ਕਦੋਂ ਅਸੀਂ ਤੁਹਾਡੇ ਪਿਆਰ ਨੂੰ ਆਨੰਦ ਨੂੰ ਮਾਨਾਂਗੇ। ਆਹ ਸ਼ਰਦੋ ਰੰਗ ਜਰਦੋ, ਅਤੇ ਚਿਹਰੇ ਦਾ ਰੰਗ ਪੀਲਾ ਪੈ ਜਾਣਾ, ਚਸ਼ਮ ਤਰ ਨੇਤਰਾਂ 'ਚੋਂ ਵਿਰਾਗ ਦੇ ਹੰਝੂ ਵਹਿਣੇ, ਮੈਂ ਨੀਰ ਬਹੇ ਬਹਿ ਚੱਲੈ ਜੀਓ, ਨੇਤਰਾਂ 'ਚੋਂ ਵਿਰਾਗ ਦੇ ਹੰਝੂ ਵਹਿਣੇ। ਆਹ ਸ਼ਰਦੋ ਰੰਗ ਜਰਦੋ ਚਸ਼ਮ ਤਰ, ਕੰਮ ਗੁਪਤਨੋਂ ਕੰਮ ਖੁਰਦਨੋਂ ਖੁਆਬ ਉਸ ਹਰਾਮ, ਕੰਮ ਗੁਪਤਨੋਂ ਬੋਲਣਾ ਘੱਟ, ਸੰਸਾਰ ਦੀਆਂ ਗੱਲਾਂ ਬਾਤਾਂ ਨਹੀਂ ਚੰਗੀਆਂ ਲੱਗਣੀਆਂ। ਅਸੀਂ ਤਾਂ ਜਦੋਂ ਗੱਲਾਂ ਮਾਰਨ ਲੱਗ ਜਾਈਏ, ਗੱਪਾਂ ਮਾਰਨ ਲੱਗ ਜਾਈਏ, ਤਾਂ ਘੰਟਿਆਂ ਵੱਧੀ ਸਮਾਂ ਸਾਡਾ ਗੁਜ਼ਰ ਜਾਂਦਾ ਹੈ, ਪਰ ਪ੍ਰਭੂ ਦੇ ਆਸ਼ਕ ਕਹਿੰਦੇ ਨੇ ਗਾਲੀ ਅੱਲ ਪਲਾਲੀਆਂ ਕੰਮ ਨਾ ਆਵੇ ਮਿੱਤ, ਇਹ ਮਿੱਤਰਾ ਸੰਸਾਰ ਦੀਆਂ ਗੱਲਾਂ ਕੰਮ ਨਹੀਂ ਜੇ ਆਉਣੀਆਂ, ਇਹਨਾਂ ਨੇ ਸਾਡਾ ਜੀਵਨ ਸਵਾਰਨਾ ਨਹੀਂ, ਗਾਲੀ ਅੱਲ ਪਲਾਲੀਆਂ ਕੰਮ ਨਾ ਆਵੇ ਮਿੱਤ। ਫਿਰ ਅਸੀਂ ਘੰਟਿਆਂ ਵੱਧੀ ਸਮਾਂ ਗੱਪਾਂ ਮਾਰਦਿਆਂ ਹੋਇਆਂ, ਦੰਦ ਕਥਾਵਾਂ ਕਰਦਿਆਂ ਹੋਇਆਂ, ਕਿਸੇ ਦੀ ਨਿੰਦਿਆ ਚੁਗਲੀ ਕਰਦਿਆਂ ਅਤੇ ਸੁਣਦਿਆਂ ਹੋਇਆਂ ਸਵਾਦ ਲੈ ਕਰਕੇ ਇੰਨਾ ਸਮਾਂ ਕਿਉਂ ਬਰਬਾਦ ਕਰਦੇ ਹਾਂ? ਕਿਉਂਕਿ ਮਨੁੱਖ ਨੂੰ ਉਹਨਾਂ ਗੱਲਾਂ 'ਚੋਂ ਰਸ ਆਉਂਦਾ ਹੈ, ਅਤੇ ਇਨਸਾਨ ਹਮੇਸ਼ਾ ਉੱਥੇ ਹੀ ਰੁਕਦਾ ਹੈ ਜਿੱਥੇ ਉਹਨੂੰ ਰਸ ਆਵੇ, ਉਹਨਾਂ ਗੱਲਾਂ 'ਚੋਂ ਰਸ ਆਉਂਦਾ ਹੈ। ਵਾਹਿਗੁਰੂ ਦੇ ਪਿਆਰਿਆਂ ਨੂੰ ਇਹਨਾਂ ਗੱਲਾਂ 'ਚੋਂ ਰਸ ਨਹੀਂ ਆਉਂਦਾ, ਉਹਨਾਂ ਨੂੰ ਫਿੱਕੀਆਂ ਲੱਗਦੀਆਂ ਨੇ, ਉਹਨਾਂ ਨੂੰ ਪਰਮਾਤਮਾ ਦੀ, ਪ੍ਰਭੂ ਦੀ ਹੀ ਗੱਲ ਇਕੱਲੀ ਚੰਗੀ ਲੱਗਦੀ ਹੈ, ਵਾਹਿਗੁਰੂ ਦੀ ਹੀ ਗੱਲ ਚੰਗੀ ਲੱਗਦੀ ਹੈ। ਸੰਸਾਰ ਦੇ ਬੰਦੇ ਬਚਪਨ ਤੋਂ ਲੈ ਕੇ ਛੋਟੀ ਅਵਸਥਾ ਦੇ ਬੱਚੇ ਇਕੱਠੇ ਹੋ ਜਾਣ, ਬੜਾ ਸ਼ੋਰ ਸ਼ਰਾਬਾ ਕਰਦੇ, ਹਾਸਾ ਠੱਠਾ ਕਰਦੇ ਹੈ, ਜਵਾਨ ਆਪਣੀ ਹਮ ਉਮਰ ਦੇ ਇਕੱਠੇ ਹੋ ਜਾਣ, ਬਜ਼ੁਰਗ ਇਕੱਠੇ ਹੋ ਜਾਣ, ਹਾਸਾ ਠੱਠਾ ਹੁੰਦਾ ਹੈ। ਬਹੁਤ ਸਾਰੀਆਂ ਕਥਾ ਕਹਾਣੀਆਂ ਇਸ ਤਰ੍ਹਾਂ ਦੀਆਂ ਹਾਸੇ ਠੱਠੇ ਦੀਆਂ ਕਰਦੇ ਨੇ। ਕਦੇ ਕੋਈ ਤਾਸ਼ ਖੇਡਦਾ ਹੈ, ਕਦੇ ਕੋਈ ਨਾਵਲ ਪੜ੍ਹਦਾ ਹੈ, ਆਦਿਕ ਕਹਾਣੀਆਂ ਪੜ੍ਹਦਾ ਹੈ,
ਤੇ ਪੁੱਛਣ ਵਾਲਾ ਕੋਈ ਸਿਆਣਾ ਪੁੱਛੇ ਵੀ ਇਹ ਕੀ ਕਰਦੇ ਹੋ, ਕਹਿੰਦੇ ਜੀ ਟਾਈਮ ਪਾਸ। ਬਜ਼ੁਰਗਾਂ ਨੂੰ ਪੁੱਛ ਲਈਏ ਵੀ ਆਹ ਢਾਣੀ ਇਕੱਠੀ ਹੋਈ, ਤਾਸ਼ ਖੇਡਦੇ, ਗੱਪਾਂ ਮਾਰਦੇ ਆ, ਟਾਈਮ ਹੀ ਪਾਸ ਕਰਨਾ ਹੈ। ਨੌਜਵਾਨਾਂ ਨੂੰ ਪੁੱਛ ਲਈਏ ਵੀ ਕਦੇ ਰੱਬ ਦਾ ਨਾਂ ਚੇਤਾ ਕਰ ਲਓ, ਜਦੋਂ ਸਤਨਾਮ ਵਾਹਿਗੁਰੂ ਦਾ ਨਾਮ ਜਪਣਾ ਹੈ ਨਾ, ਉਦੋਂ ਜੀ ਕਾਲਾ ਪੈ ਜਾਂਦਾ ਵੀ ਕਦੋਂ ਸਮਾਪਤੀ ਹੋਵੇ ਤੇ ਤੁਰਦੇ ਬਣੀਏ। ਮਨੁੱਖ ਦੇ ਅੰਦਰ ਉਹ ਕਾਲੀ ਹੋ ਜਾਂਦੀ ਕਿਉਂਕਿ ਉੱਥੇ ਰਸ ਨਹੀਂ ਹੈ, ਉਹਦੇ 'ਚੋਂ ਰਸ ਨਹੀਂ ਆਉਂਦਾ। ਅਤੇ ਪੁੱਛਣ ਵਾਲਾ ਪੁੱਛੇ ਵੀ ਭਾਈ ਇਹ ਗੱਪਾਂ ਮਾਰਦੇ ਆ ਤਾਂ ਇੰਨਾ ਸਮਾਂ ਕੱਢ ਲਿਆ, ਕਹਿੰਦੇ ਜੀ ਟਾਈਮ ਪਾਸ। ਉਹ ਸੱਜਣਾ ਤੂੰ ਟਾਈਮ ਨੂੰ ਪਾਸ ਕਰਨ ਵਾਸਤੇ ਨਹੀਂ ਆਇਆ ਸੰਸਾਰ 'ਤੇ, ਟਾਈਮ ਨੂੰ ਸਫਲ ਕਰਨ ਵਾਸਤੇ ਆਇਆ ਹੈ। ਟਾਈਮ ਪਾਸ ਤਾਂ ਪਸ਼ੂਆਂ ਦਾ ਵੀ ਹੋ ਰਿਹਾ ਹੈ, ਟਾਈਮ ਪਾਸ ਤਾਂ ਪੰਛੀਆਂ ਦਾ ਵੀ ਹੋ ਰਿਹਾ ਹੈ, ਟਾਈਮ ਪਾਸ ਤਾਂ ਜਲ ਦੇ ਜੰਤੂਆਂ ਦਾ ਵੀ ਹੋ ਰਿਹਾ ਹੈ, ਟਾਈਮ ਪਾਸ ਤਾਂ 84 ਲੱਖ ਜੂਨਾਂ ਦੇ ਜੀਵ ਕਰਦੇ ਨੇ, ਟਾਈਮ ਨੂੰ ਪਾਸ ਤਾਂ ਕਰਦੇ ਨੇ। ਪਰ ਮਨੁੱਖ ਤੈਨੂੰ ਕਰਤੇ ਨੇ, ਪਰਮੇਸ਼ਰ ਨੇ ਟਾਈਮ ਨੂੰ ਸਫਲ ਕਰਨ ਵਾਸਤੇ ਬਣਾਇਆ ਹੈ, ਨਾ ਕਿ ਟਾਈਮ ਨੂੰ ਪਾਸ ਕਰਨ ਵਾਸਤੇ। ਫਿਰ ਇਹ ਸਫਲ ਕਿਵੇਂ ਹੋਏਗਾ? ਭਾਈ ਆਨੰਦ ਲਾਲ ਜੀ ਕਹਿੰਦੇ ਨੇ, ਉਮਰ ਉਹੀ ਵਿੱਚ ਲੇਖੇ ਦੇ ਜੋ ਜਾਦ ਸਾਈਂ ਦੀ ਗੁਜਰੇ ਪੈਂਦੀ ਮੁਜਰੇ। ਕਹਿੰਦੇ ਉਹ ਉਮਰ ਸਫਲ ਹੋ ਗਈ, ਲੇਖੇ 'ਚ ਪੈ ਗਈ, ਜਿਹੜੀ ਵਾਹਿਗੁਰੂ ਦੀ ਯਾਦ 'ਚ ਗੁਜ਼ਰ ਗਈ। ਅਤੇ ਜਿਨ੍ਹਾਂ ਨੂੰ ਵਾਹਿਗੁਰੂ ਦੀ ਯਾਦ ਨਾ ਆਈ, ਉਹ ਸਹਿ ਬਾਬਾ ਫਰੀਦ ਜੀ ਕਹਿੰਦੇ ਮੁਰਦਿਆਂ ਦੀ ਨਿਆਈ ਹੈ। ਨਵ ਨਿਸ਼ਾਨੀ ਆਹ ਸ਼ਰਦੋ ਰੰਗ ਜਰਦੋ ਚਸ਼ਮ ਧਰ, ਕੰਮ ਗੁਫਤ ਨੋਂ ਬੋਲਣਾ ਘੱਟ, ਕੰਮ ਖੁਰਦ ਨੋਂ ਖਾਣਾ ਵੀ ਘੱਟ। ਉਹਨਾਂ ਨੂੰ ਕੋਈ ਤਰ੍ਹਾਂ ਤਰ੍ਹਾਂ ਦੇ ਪਦਾਰਥ ਦੇਵੇ, ਆਹ ਖਾ ਆਹ ਖਾ, ਉਹ ਕਹਿੰਦੇ ਨਹੀਂ। ਅਖੰਡ ਕੀਰਤਨ ਤਿੰਨ ਭੋਜਨ ਚੂਰਾ, ਪ੍ਰਭੂ ਦਾ ਨਾਮ ਹੀ ਭੋਜਨ ਦਾ ਰਸ ਦਿੰਦਾ ਹੈ ਉਹਨਾਂ ਵਾਸਤੇ, ਵਾਹਿਗੁਰੂ ਦੇ ਪਿਆਰਿਆਂ ਵਾਸਤੇ। ਕੰਮ ਗੁਪਤ ਨੂੰ ਕੰਮ ਖੁਰਦ ਨੂੰ ਖੁਆਬਸ ਹਰਾਮ, ਉਹਨਾਂ ਦੀ ਨੀਂਦ ਹਰਾਮ ਹੋ ਜਾਂਦੀ ਹੈ, ਨੀਂਦ ਨਹੀਂ ਆਉਂਦੀ। ਮੈਂ ਨੈਣੀ ਨੀਂਦ ਨਾ ਆਵੈ, ਪਾਤਸ਼ਾਹ ਦੇ ਪਾਵਨ ਬਚਨ ਨੇ, ਕਹਿੰਦੇ ਨੇਤਰਾਂ 'ਚੋਂ ਨੀਂਦ ਉੱਡ ਜਾਂਦੀ ਹੈ। ਇੰਤਜ਼ਾਰੀ ਬੇਕਰਾਰੀ ਦਸਤ ਸਰ, ਅਤੇ ਇੰਤਜ਼ਾਰ ਲੱਗੀ ਰਹਿੰਦੀ ਹੈ ਕਦੋਂ ਪ੍ਰਭੂ ਤਰਸ ਕਰਨਗੇ, ਕਦੋਂ ਰਹਿਮਤ ਕਰਨਗੇ, ਕਦੋਂ ਮਹਾਰਾਜ ਸੱਚੇ ਪਾਤਸ਼ਾਹ ਦਾ ਦੀਦਾਰ ਹੋਵੇਗਾ। ਇੰਤਜ਼ਾਰੀ ਬੇਕਰਾਰੀ ਬੇਚੈਨੀ, ਅੰਦਰ ਤੜਪ ਲੱਗੀ ਰਹਿਣੀ, ਦਸਤ ਸਰ, ਹੱਥਾਂ 'ਚ ਸਿਰ ਫੜ ਕਰਕੇ ਸੋਚਦੇ ਰਹਿਣਾ, ਕਲਗੀਧਰ ਪਾਤਸ਼ਾਹ ਮਹਾਰਾਜ, ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਪਾਤਸ਼ਾਹ, ਰਹਿਮ ਕਰੋ, ਤਰਸ ਕਰੋ, ਆਪਣੇ ਚਰਨਾਂ ਦਾ ਆਸਰਾ ਦੇ ਕਰਕੇ ਮਹਾਰਾਜ ਨਵਾਜੋ। ਕਦੇ ਅਨੁਭਵ ਹੋ ਜਾਵੇ, ਅੰਦਰ ਝਾਤ ਵੱਜ ਜਾਵੇ, ਇਹ ਰੱਬ ਦੇ ਪਿਆਰਿਆਂ ਦੀਆਂ ਨੌ ਨਿਸ਼ਾਨੀਆਂ ਹੁੰਦੀਆਂ ਨੇ। ਆਸਾੜ ਤਪੰਦਾ ਤਿਸ ਲੱਗਾ ਹਰ ਨਾ ਹੋ ਨਾ ਜਿਨ੍ਹਾਂ ਪਾਸ, ਜਿਨ੍ਹਾਂ ਦੇ ਪਾਸ ਵਾਹਿਗੁਰੂ ਨਹੀਂ, ਸਖਿਆਤ ਘਰ ਨਹੀਂ, ਪ੍ਰਗਟ ਨਹੀਂ, ਉਹਨਾਂ ਦਾ ਹਿਰਦਾ ਤਪਦਾ ਹੈ। ਸੰਸਾਰ ਦੇ ਲੋਕ ਉਸ ਆਨੰਦ ਨੂੰ ਮਾਣਦੇ ਨਹੀਂ, ਵਾਹਿਗੁਰੂ ਦੀ ਬੰਦਗੀ ਵਾਲੇ ਵਿਰਲੇ ਵਿਰਲੇ ਮਾਣਦੇ ਨੇ। ਹਰ ਨਾ ਹੋ ਨਾ ਜਿਨ੍ਹਾਂ ਪਾਸ, ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ। ਜਗਤ ਦਾ ਜੀਵਨ ਦੇਣ ਵਾਲਾ, ਜਗਤ ਨੂੰ ਜਿੰਦਾ ਰੱਖਣ ਵਾਲਾ, ਜਗਤ ਨੂੰ ਸਵਾਸ ਬਖਸ਼ਣ ਵਾਲਾ ਵਾਹਿਗੁਰੂ ਤਿਆਗ ਕੇ ਮਨੁੱਖ ਕਿਸੇ ਬੰਦੇ 'ਤੇ ਆਸ ਲਾ ਬੈਠਦਾ ਹੈ ਕਿ ਮੈਨੂੰ ਇਹਦੇ ਕੋਲ ਸੁੱਖ ਮਿਲ ਜਾਏਗਾ, ਇਹ ਮੇਰੇ ਦੁੱਖ ਦੂਰ ਕਰ ਦੇਗਾ। ਪਰ ਸੰਸਾਰ ਦੇ ਲੋਕ ਮੌਕਾ ਲੰਘਣ 'ਤੇ, ਵਕਤ ਲੰਘ ਜਾਣ 'ਤੇ, ਆਪਣਾ ਕਾਰਜ ਪੂਰਾ ਹੋ ਜਾਣ 'ਤੇ ਬਦਲ ਜਾਂਦੇ ਨੇ, ਮੌਕਾ ਔਖਣ 'ਤੇ ਬਦਲ ਜਾਂਦੇ ਨੇ। ਇਸ ਵਾਸਤੇ ਮਾਨੁੱਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕਹੋ ਇੱਕ ਹੈ ਭਗਵਾਨ। ਸੱਚੇ ਪਾਤਸ਼ਾਹ ਕਹਿੰਦੇ ਕਿਸੇ ਮਨੁੱਖ ਦੀ ਆਸ ਨਾ ਰੱਖ, ਇੱਕ ਪ੍ਰਭੂ ਹੀ ਹੈ ਜਿਹੜਾ ਲੋਕ ਪ੍ਰਲੋਕ 'ਚ ਰੱਖਿਆ ਕਰਨੇ ਵਾਲਾ ਹੈ, ਬਾਕੀ ਤਾਂ ਸਾਰੇ ਸਾਥ ਛੱਡ ਜਾਂਦੇ ਨੇ। ਜਗ ਜੀਵਨ ਪੁਰਖ ਤਿਆਗ ਹੈ ਮਾਨਸ ਸੰਧੀ ਆਸ, ਤਾਂ ਸੱਚੇ ਪਾਤਸ਼ਾਹ ਕਹਿੰਦੇ ਮਨੁੱਖ ਤੋਂ ਆਸ ਨਹੀਂ ਜੇ ਕਰਨੀ। ਇਸ ਵਾਸਤੇ ਦੁਆ ਭਾਏ ਬਗੁੱਚੀਐ ਗਲ ਪਈ ਸੋ ਜਮ ਕੀ ਫਾਸ, ਇਹ ਦੁਆ ਪਾਠ ਹੈ। ਦੱਦੇ ਨੂੰ ਔਂਕੜ, ਈੜੀ ਨੂੰ ਸਿਆਰੀ ਅਤੇ ਆੜੇ ਨੂੰ ਦਲਾਵਾਂ, ਦੁਆ ਨਾਮ ਦੁਬਧਾ ਦਾ ਹੈ, ਦੁਆ ਨਾਮ ਦੁਆਇਤ ਦਾ ਹੈ। ਦੁਆਇਤ ਈਰਖਾ ਨੂੰ ਕਹਿੰਦੇ ਹੈ, ਈਰਖਾ ਮਨੁੱਖ ਦੇ ਅੰਦਰ ਬੜੀ ਵਲਦੀ ਹੈ, ਇਹਨੂੰ ਈਰਖਾ ਨੂੰ ਮੇਟਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ। ਇਹ ਈਰਖਾ ਨੂੰ ਮੇਟਣ ਦੇ ਵਾਸਤੇ ਸਤਿਗੁਰੂ ਮਹਾਰਾਜ ਜੀ ਨੇ ਧੁਰਕੀ ਬਾਣੀ ਦੇ ਅੰਦਰ ਸਾਨੂੰ ਬਹੁਤ ਤਰ੍ਹਾਂ ਦੇ ਪ੍ਰਮਾਣ ਦਿੱਤੇ ਹੈ। ਪਾਤਸ਼ਾਹ ਕਹਿੰਦੇ ਦੁਬਧਾ ਦੂਰ ਕਰੋ ਲਿਵ ਲਾਏ, ਹਰ ਨਾਮਾਂ ਕੀ ਹੋਵੋ ਜੋੜੀ ਗੁਰਮੁਖ ਬੈਠੋ ਸਫਾ ਵਿਛਾਏ। ਕਹਿੰਦੇ ਦੁਆਇਤ ਨੂੰ ਦੂਰ ਕਰ ਦਿਓ, ਦੁਬਧਾ ਨੂੰ ਦੂਰ ਕਰ ਦਿਓ। ਬੂਢਾ ਦੁਰਯੋਧਨ ਪਤ ਖੋਈ,
ਪਾਵਨ ਬਾਣੀ ਦੇ ਬਚਨ ਨੇ। ਕਹਿੰਦੇ ਜਿਹੜਾ ਦੁਰਯੋਧਨ ਸੀ ਨਾ, ਉਹ ਕੈਰਵਾਂ ਅਤੇ ਪਾਂਡਵਾਂ ਦਾ ਜੰਗ ਹੋਇਆ, ਯੁੱਧ ਲੜਿਆ, ਦਵੈਤ 'ਚ ਆ ਕਰਕੇ 18 ਖੂਣੀਆਂ ਖੱਪ ਗਈਆਂ ਪਾਂਡਵਾਂ ਦੀਆਂ, 18 ਖੂਣੀਆਂ। ਇੰਨਾ ਭਾਰੀ ਯੁੱਧ ਹੋਇਆ, ਇੰਨਾ ਹੰਕਾਰੀ ਸੀ ਦੁਬਦਾ। ਜਿਹੜੀ ਦਵੈਤ ਹੈ, ਜਿਹੜੀ ਈਰਖਾ ਹੈ, ਇਹ ਸਤਸੰਗੀ ਉਹ ਕਿਹਦੇ ਨਾਲ ਹੁੰਦੀ ਹੈ ਭਲਾ? ਆਪ ਤੋਂ ਮਾੜੇ ਬੰਦੇ ਨਾਲ ਕਦੇ ਈਰਖਾ ਨਹੀਂ ਜੇ ਹੁੰਦੀ। ਆਪਣਾ ਰਸਤੇ 'ਚ ਜਾਈਏ, ਕੋਈ ਭਿਖਾਰੀ ਹੈ, ਕੋਈ ਮੰਗਤਾ ਹੈ, ਉਹਦੇ ਨਾਲ ਸਾਨੂੰ ਈਰਖਾ ਨਹੀਂ ਹੁੰਦੀ। ਮੰਗਤਾ ਹੈ ਵਿਚਾਰਾ, ਮੰਗ ਕੇ ਗੁਜ਼ਾਰਾ ਗੁਜ਼ਰ ਬਸਰ ਕਰਨ ਵਾਲਾ, ਕਾਹਦੀ ਈਰਖਾ? ਈਰਖਾ ਉਹਦੇ ਨਾਲ ਹੁੰਦੀ ਹੈ ਜਿਹੜਾ ਸਾਡੇ ਬਰਾਬਰ ਤੋਂ ਹੋ ਕੇ ਅਗਾਂਹ ਨੂੰ ਕਦਮ ਚੁੱਕਦਾ, ਅੱਗੇ ਨੂੰ ਨਿਕਲਦਾ ਹੈ ਨਾ। ਜੇ ਫੋਰ ਐਗਜ਼ਾਮਪਲ, ਜੇ ਕਿਸੇ ਮਨੁੱਖ ਕੋਲ ਇੱਕ ਗੱਡੀ ਹੈ ਅਤੇ ਕਿਸੇ ਨੇ ਦੋ ਲੈ ਲਈਆਂ, ਅਤੇ ਉਹਦੇ ਅੰਦਰ ਜੈਲਸ ਹੋ ਜਾਏਗੀ, ਇਹਦੇ ਕੋਲ ਦੋ ਕਿਵੇਂ ਆ ਗਈਆਂ? ਜੇ ਕਿਸੇ ਕੋਲ ਇੱਕ ਘਰ ਹੈ, ਕਿਸੇ ਨੇ ਆਪਣੀ ਮਿਹਨਤ ਕਰਕੇ, ਮੁਸ਼ਕਤ ਕਰਕੇ, ਵਾਹਿਗੁਰੂ ਦੀ ਰਹਿਮਤ ਨਾਲ ਦੂਜਾ ਪ੍ਰਾਪਤ ਕਰ ਲਿਆ, ਅਤੇ ਫਿਰ ਉਹਦੇ ਅੰਦਰ ਦੁਬਧਾ ਪੈ ਜਾਏਗੀ, ਈਰਖਾ ਹੋ ਜਾਏਗੀ, ਇਹਦੇ ਕੋਲ ਦੋ ਘਰ ਕਿਉਂ ਹੋ ਗਏ? ਕਿਉਂ? ਬਰਾਬਰ ਦਿਆਂ ਨਾਲ ਮਨੁੱਖ ਈਰਖਾ ਕਰਦਾ ਹੈ, ਜਾਂ ਮਨੁੱਖ ਈਰਖਾ ਕਰਦਾ ਵੱਡੇ ਦੇ ਨਾਲ ਵੀ ਇਹ ਮੇਰੇ ਨਾਲ ਵੱਧ ਕੇ ਕਿਵੇਂ ਹੈ? ਅਤੇ ਪਰ ਈਰਖਾ ਕਰਨ ਵਾਲਾ ਖੱਟਦਾ ਕੁਝ ਨਹੀਂ। ਪਾਤਸ਼ਾਹ ਨੇ ਪਾਵਨ ਬਾਣੀ 'ਚ ਬਚਨ ਕਹੇ ਆ, ਜਿਸਦਾ ਅੰਦਰ ਤਾਟ ਪਰਾਈ ਹੋਵੇ, ਜਿਸਦਾ ਕਦੇ ਨਾ ਹੋਵੀ ਭਲਾ। ਕਹਿੰਦੇ ਜਿਹੜੇ ਅੰਦਰ ਪਰਾਏ ਦੇ ਬੰਦੇ ਦੇ ਪਰਥਾਏ ਤਾਤ ਹੋਵੇ, ਬੁਰਾਈ ਹੋਵੇ, ਉਹਦਾ ਭਲਾ ਨਹੀਂ ਜੇ ਕਦੇ ਹੁੰਦਾ, ਉਹਦਾ ਕਦੇ ਕਲਿਆਣ ਨਹੀਂ ਜੇ ਹੁੰਦੀ। ਇਸ ਵਾਸਤੇ ਦਵੈਤ ਜਿਹੜੀ ਹੈ ਇਹ ਬੜੀ ਪ੍ਰਬਲ ਹੈ। ਇਹ ਇਨ ਦੁਬਧਾ ਘਰ ਬਹੁਤੇ ਗੱਲ ਏ, ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਇਸ ਦਵੈਤ ਨੇ ਬੜੇ ਬੜੇ ਰਿਸ਼ੀ ਮੁਨੀ, ਬੜੇ ਬੜੇ ਜੋਗੀ ਦਿਗੰਬਰ ਆਦਿਕ ਗਾਲ ਦਿੱਤੇ। ਕਬੀਰ, ਧਰਤੀ ਅਰ ਆਕਾਸ਼ ਮਹਿ ਦੋਏ ਤੂੰ ਬਰੀ ਵੱਧ, ਖੱਟ ਦਰਸ਼ਨ ਸੰਸੇ ਪਰੇ ਅਰ 84 ਸਿੱਧ। ਇਹ ਇਹਨੂੰ ਮਾਰਨਾ ਬੜਾ ਔਖਾ ਹੈ। ਵਾਹਿਗੁਰੂ ਦੇ ਚਰਨਾਂ 'ਚ ਕੋਈ ਪ੍ਰਾਰਥਨਾ ਕਰੇ, ਬੇਨਤੀ ਕਰੇ, ਮਹਾਰਾਜ ਰਹਿਮਤ ਕਰੋ, ਇਹ ਦਵੈਤ ਤੋਂ ਬਚਾ ਕਰਕੇ ਰੱਖੋ ਮੇਰੇ ਅੰਦਰ ਈਰਖਾ ਦੀ। ਕਿਉਂਕਿ ਜਿਹੜੀ ਈਰਖਾ ਜੀ ਜਦੋਂ ਤਪਸ਼ ਹੋਵੇ ਨਾ, ਸਾੜ ਤਪੰਦਾ ਤਿਸ ਲੱਗਾ, ਫਿਰ ਉਹਦਾ ਹਿਰਦਾ ਤਪਦਾ ਰਹਿੰਦਾ ਹੈ, ਉਹਦੇ ਮਨ 'ਚ ਸ਼ਾਂਤੀ ਨਹੀਂ ਆਉਂਦੀ, ਟਿਕਾ ਨਹੀਂ ਆਉਂਦਾ। ਮੈਂ ਸਵੇਰੇ ਵੀ ਦੀਵਾਨ 'ਚ ਜ਼ਿਕਰ ਕੀਤਾ ਸੀ, ਇੱਕ ਲਾਹੌਰ ਦਾ ਵਿਦਵਾਨ ਪੰਡਿਤ, ਉਹ ਕੀ ਹੋਇਆ ਵੀ ਉਸਨੇ ਬੜੀ ਬੜੀ ਚਰਚਾ ਕਰਦਿਆਂ ਹੋਇਆਂ ਊਠ ਲੱਦ ਲਏ, ਜਿਹਦੇ ਨਾਲ ਬਹਿਸ ਕਰੇ, ਚਰਚਾ 'ਚ ਜਿੱਤ ਜੇ, ਉਹਦੇ ਗ੍ਰੰਥ ਖੋਲ੍ਹੇ ਵੀ ਤੇਰੇ ਕੋਲ ਅਧਿਕਾਰ ਨਹੀਂ ਵਿੱਦਿਆ ਦਾ। ਔਰ ਉਹ ਢੋਲ ਵਜਾਉਂਦਾ ਵਜਾਉਂਦਾ ਪੰਜਾਬ ਦੇ ਅੰਦਰ ਗਾਂਹ ਦੀ ਗਾਂਹ ਤੁਰਿਆ ਫਿਰਦਾ ਹੋਇਆ ਇਸ ਥਾਂ ਦੇ ਉੱਤੇ ਦੌਧਰ ਆ ਪਹੁੰਚਿਆ। ਦੌਧਰ ਨਗਰ ਮੋਗੇ ਦੇ ਨਜ਼ਦੀਕ ਹੈ। ਉੱਥੇ ਇੱਕ ਮਹਾਤਮਾ ਦਾ ਸਥਾਨ ਸੀ, ਉਦਾਸੀ ਸਾਧੂਆਂ ਦਾ ਡੇਰਾ ਸੀ, ਨਿਰਮਲਿਆਂ ਦਾ। ਉਹ ਬੰਦਗੀ ਵਾਲੇ ਸਨ, ਪ੍ਰਭੂ ਦੇ ਬੰਦਗੀ ਵਾਲੇ। ਉਹਨਾਂ ਨੂੰ ਆ ਕੇ ਕਹਿਣ ਲੱਗਿਆ, ਮੇਰੇ ਨਾਲ ਚਰਚਾ ਕਰੋ, ਮੈਂ ਦਵਾਇਤ ਸਿੱਧ ਕਰਦਾ ਹਾਂ। ਉਹ ਕਹਿਣ ਲੱਗੇ ਵੀ ਪੰਡਿਤ ਜੀ, ਤੁਸੀਂ ਵਿਦਵਾਨ ਬੰਦੇ ਹੋ, ਤੁਸੀਂ ਵਿੱਦਿਆ ਪੜ੍ਹੇ ਹੋ, ਅਸੀਂ ਕੋਈ ਵਿੱਦਿਆ ਦੇ ਗਿਆਤਾ ਨਹੀਂ ਹੈ, ਜਾਣੂ ਨਹੀਂ ਹੈ, ਇਸ ਵਾਸਤੇ ਅਸੀਂ ਤੁਹਾਡੇ ਨਾਲ ਕੀ ਚਰਚਾ ਕਰਨੀ ਹੈ? ਕਹਿੰਦਾ, ਫਿਰ ਸਾਧ ਕਿਉਂ ਬਣੇ ਹੋ? ਬਸਤਰ ਲਾ ਦਿਓ, ਕੱਪੜੇ ਲਾ ਦਿਓ, ਮਹੰਤ ਕਿਉਂ ਬਣੇ ਹੋ, ਡੇਰੇਦਾਰ ਕਿਉਂ ਬਣੇ ਹੋ? ਵਿੱਦਿਆ ਹੀ ਨਹੀਂ ਤੁਹਾਡੇ ਕੋਲ ਇੱਥੇ, ਕਾਹਦੇ ਲਈ ਬਣ? ਕਿਉਂਕਿ ਵਿੱਦਿਆ ਦਾ ਜਦੋਂ ਹੰਕਾਰ ਇਨਸਾਨ ਦੇ ਅੰਦਰ ਸਿਰ ਚੜ੍ਹ ਕੇ ਬੋਲਦਾ, ਉਹਨੂੰ ਕਮਲਾ ਕਰ ਦਿੰਦਾ ਹੈ। ਹੰਕਾਰ ਬੜੀ ਭੈੜੀ ਚੀਜ਼ ਹੈ। ਇਹ ਹੇ ਕਲ ਮੂਲ ਕ੍ਰੋਧੰ ਕਦੰਚ ਕਰਨਾ ਨਾ ਪਰਜ ਤੇ, ਇਹ ਕਲੇ ਦਾ ਮੁੱਢ ਹੈ, ਕਲੇ ਦੀ ਜੜ੍ਹ ਹੰਕਾਰ ਹੁੰਦਾ ਹੈ। ਜਿਸ ਹਿਰਦੇ 'ਚ ਹੰਕਾਰ ਆ ਜਾਏ, ਉੱਥੇ ਕਦੇ ਸ਼ਾਂਤੀ ਨਹੀਂ ਪੈਦਾ ਹੋਣ ਦਿੰਦਾ। ਕਦੰਚ ਕਰਨਾ ਨਾ ਪਰਜ ਤੇ, ਕਰਨਾ ਨਾਮ ਦਇਆ ਦਾ ਹੈ, ਦਇਆ ਪੈਦਾ ਹੋਣ ਨਹੀਂ ਦਿੰਦਾ। ਤੇ ਜਿਸ ਇਨਸਾਨ ਦੇ ਅੰਦਰ ਦਇਆ ਨਹੀਂ, ਉਹ ਮਨੁੱਖ ਧਰਮੀ ਨਹੀਂ ਹੋ ਸਕਦਾ। ਕਿਉਂ? ਇਹਦੇ ਲਈ ਆਪਾਂ ਤੁਰਕੀ ਬਾਣੀ ਦੀ ਇੱਕ ਪਾਵਨ ਪੰਗਤੀ ਬਾਚੀਏ। ਖਿਆਲ ਕਰਿਓ, ਜੇ ਜਿਸ ਘਰ ਦੇ ਅੰਦਰ ਮਾਂ ਹੋਏਗੀ ਨਾ, ਪੁੱਤਰ ਉੱਥੇ ਹੀ ਜੰਮੇਗਾ। ਜਿੱਥੇ ਮਾਂ ਨਾ ਹੋਈ, ਉੱਥੇ ਬੱਚੇ ਨੇ ਜੰਮਣਾ ਥੋੜ੍ਹਾ ਹੈ। ਮਾਂ ਹੋਏਗੀ ਤੇ ਪੁੱਤਰ ਜੰਮੇਗਾ। ਇਸ ਵਾਸਤੇ ਦਇਆ ਧਰਮ ਦੀ ਮਾਂ ਹੈ। ਪਾਤਸ਼ਾਹ ਕਹਿੰਦੇ, ਧੌਲ ਧਰਮ ਦਇਆ ਕਾ ਪੂਤ, ਧੌਲ ਧਰਮ ਦਇਆ ਕਾ ਪੂਤ, ਧਰਮ ਦਇਆ ਦਾ ਪੁੱਤਰ ਹੈ। ਜਿਸ ਇਨਸਾਨ ਦੇ ਅੰਦਰ ਦਇਆ ਨਹੀਂ, ਉਹਦੇ ਅੰਦਰ ਧਰਮੀ ਰੂਪੀ ਪੁੱਤਰ ਪੈਦਾ ਹੀ ਨਹੀਂ ਹੁੰਦਾ। ਜਿਹੜਾ ਮਨੁੱਖ ਧਰਮੀ ਹੋਏਗਾ, ਦਇਆਵਾਨ ਹੋਏਗਾ, ਦਇਆਵਾਨ ਮਨੁੱਖ ਅਵਸ਼ ਧਰਮੀ ਹੋਏਗਾ। ਜੇ ਮਨੁੱਖ ਦੇ ਅੰਦਰ ਦਇਆ ਨਹੀਂ, ਤੇ ਮਨੁੱਖ ਧਰਮੀ ਹੈ ਨਹੀਂ। ਲੱਖਾਂ ਦਾ ਦਿਖਾਵਾ ਪਲਾਂਦੀ ਕਰੀ ਜਾ। ਪੰਡਿਤ ਚਰਚਾ ਕਰਨ ਲਈ ਕਹਿੰਦਾ, ਮੇਰੇ ਨਾਲ ਚਰਚਾ ਕਰੋ, ਮੈਂ ਦਵਾਇਤ ਸਿੱਧ ਕਰਦਾ। ਬੰਦਗੀ ਵਾਲੇ ਸਾਧੂ ਕਹਿਣ ਲੱਗੇ, ਵਿਦਵਾਨ ਸੱਜਣ ਪੰਡਿਤ ਜੀ, ਦੇਵਤਾ ਜੀ, ਅਸੀਂ ਵਿੱਦਿਆ ਨਹੀਂ ਪੜ੍ਹੇ,
ਫਿਰ ਤੁਸੀਂ ਸਾਧੂ ਕਿਉਂ ਬਣੇ ਹੋ? ਤੁਸੀਂ ਮੇਰੇ ਨਾਲ ਚਰਚਾ ਨਹੀਂ ਕਰ ਸਕਦੇ? ਤਾਂ ਬੈਠਿਆਂ ਬੈਠਿਆਂ ਉਹਨਾਂ ਜਲ ਪਾਣੀ ਛਕਾਇਆ। ਇੱਕ ਬੱਚਾ ਫਿਰਦਾ ਹੈ ਡੇਰੇ ਦੇ ਅੰਦਰ, ਮਹਿਰੇ ਸਿੱਖਾਂ ਦਾ ਪਾਣੀ ਛਿੜਕ ਰਿਹਾ ਹੈ, ਝਾੜੂ ਮਾਰ ਰਿਹਾ। ਉਹਨੂੰ ਆਵਾਜ਼ ਮਾਰੀ ਵੀ ਭਾਈ ਉਰੇ ਆ, ਲਾਗੇ ਆਇਆ। ਉਹਦੀ ਬਾਂਹ ਫੜ ਕੇ ਕਹਿੰਦੇ ਮਹਾਤਮਾ ਵੀ ਇੱਥੇ ਬੈਠ ਸਾਡੇ ਆਸਣ ਦੇ ਉੱਤੇ। ਕਹਿੰਦਾ ਨਹੀਂ ਮਹਾਰਾਜ, ਮੈਂ ਨਹੀਂ ਇੱਥੇ ਬੈਠਣਾ, ਇਹ ਤੁਹਾਡਾ ਆਸਣ ਹੈ। ਕਹਿੰਦੇ ਭਾਈ ਬਹਿ ਜਾ ਜਦ ਅਸੀਂ ਕਹਿੰਦੇ ਹਾਂ। ਕਹਿੰਦੇ ਨਹੀਂ ਬੈਠਣਾ। ਉਹਨੇ ਵਾਰੀ ਵਾਰੀ ਜਿੱਦ ਕੀਤੀ ਵੀ ਬੈਠ, ਉਹ ਬਾਂਹ ਛੜਾ ਕੇ ਥੱਲੇ ਬੈਠ ਗਿਆ। ਮੈਂ ਤੁਹਾਡੇ ਆਸਣ 'ਤੇ ਨਹੀਂ ਬੈਠਣਾ, ਤੁਸੀਂ ਸਤਿਕਾਰਯੋਗ ਹੋ, ਤੁਹਾਡਾ ਆਸਣ ਹੈ, ਬੈਠਣਾ ਨਹੀਂ। ਤਾਂ ਉਹ ਮਹਾਤਮਾ ਕਹਿਣ ਲੱਗੇ, ਪੰਡਿਤ ਜੀ ਤੁਸੀਂ ਕਿੰਨੀ ਕੁ ਵਿੱਦਿਆ ਪੜ੍ਹੀ ਹੈ? ਅਤੇ ਪੰਡਿਤ ਕਹਿਣ ਲੱਗਿਆ, ਤੁਹਾਨੂੰ ਦਿਸਦੇ ਆ ਊਠ ਲੱਦੇ ਹੋਏ? ਇਹ ਸਾਰੇ ਗ੍ਰੰਥਾਂ ਨੂੰ ਮੈਂ ਬਚਿਆ ਹੈ ਅਤੇ ਮੈਂ ਇੰਨੇ ਲੋਕਾਂ ਨੂੰ ਜਿੱਤ ਕੇ ਆਇਆ ਹੈ। ਕਹਿਣ ਲੱਗੇ, ਬਈ ਕਮਾਲ ਕਰਤੀ, ਇੰਨੇ ਗ੍ਰੰਥ ਪੜ੍ਹ ਕੇ, ਇੰਨੀ ਵਿੱਦਿਆ ਪੜ੍ਹ ਕੇ, ਤੁਸੀਂ ਅਜੇ ਤਾਈਂ ਦਵੈਤ ਸਿੱਧ ਕਰਨਾ ਹੀ ਸਿੱਖੇ ਹੋ? ਉਹ ਸੱਜਣਾ, ਦਵੈਤ ਤਾਂ ਇੱਕ ਅਨਪੜ੍ਹ ਬੱਚੇ ਨੇ ਸਿੱਧ ਕਰ ਦਿੱਤੀ। ਮੇਰੇ ਵਿੱਚ ਅਤੇ ਆਪ ਵਿੱਚ ਫਰਕ ਸਮਝਦਾ ਹੈ, ਤਾਂ ਹੀ ਸਾਡੇ ਆਸਣ 'ਤੇ ਬੈਠਾ। ਨਹੀਂ, ਇੰਨੀ ਵਿੱਦਿਆ ਪੜ੍ਹ ਕੇ ਦਵੈਤ ਨੂੰ ਸਿੱਧ ਕਰਨੀ, ਦਵੈਤ ਨੂੰ ਮਿਟਣਾ ਸੀ। ਦਵੈਤ ਮਿਟ ਜਾਂਦੀ ਅੰਦਰੋਂ, ਜਦੋਂ ਫਲ ਲੱਗ ਜਾਏ ਰੁੱਖ ਨੂੰ ਨਾ, ਉਹ ਝੁੱਕ ਜਾਂਦਾ ਹੈ, ਨੀਵਾਂ ਹੋ ਜਾਂਦਾ ਹੈ। ਤੁਹਾਡੇ ਅੰਦਰੋਂ ਦੁਬਧਾ ਮੁੱਕ ਜਾਣੀ ਚਾਹੀਦੀ ਸੀ, ਦਵੈਤ ਮੁੱਕ ਜਾਣੀ ਚਾਹੀਦੀ ਸੀ, ਪਰ ਦਵੈਤ ਨੂੰ ਸਿੱਧ ਕਰਨਾ ਤਾਂ ਇੱਕ ਅਨਪੜ੍ਹ ਬੰਦੇ ਨੇ ਕਰਤਾ। ਦੂਸਰੀ ਗੱਲ, ਤੁਸੀਂ ਸਾਨੂੰ ਕਹਿ ਰਹੇ ਹੋ ਵੀ ਇਹ ਸਾਧੂਆਂ ਵਾਲੇ ਵਸਤਰ ਲਾ ਦਿਓ, ਡੇਰੇ 'ਚ ਮਹੰਤੀ ਕਰਦੇ ਹੋ, ਸੰਤਗਿਰੀ ਕਰਦੇ ਹੋ, ਛੱਡ ਦਿਓ। ਅਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਆਸੇ ਅਨੁਸਾਰ ਚੱਲਦੇ ਹਾਂ। ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਪਾਵਨ ਪਵਿੱਤਰ ਬਾਣੀ ਦੇ ਅੰਦਰ, ਹਜ਼ੂਰ ਕਹਿੰਦੇ ਜੋ ਪ੍ਰਾਣੀ ਗੋਬਿੰਦ ਧਿਆਵਾ ਹੈ, ਪੜ੍ਹਿਆ ਅਣਪੜ੍ਹਿਆ ਪਰਮਗਤ ਪਾਵਾ ਹੈ। ਕਹਿੰਦੇ ਜਿਹੜਾ ਪ੍ਰਭੂ ਦੇ ਨਾਮ ਨੂੰ ਧਿਆਉਂਦਾ ਹੈ ਨਾ, ਉਹ ਪੜ੍ਹਿਆ ਭਾਵੇਂ ਅਣਪੜ੍ਹਿਆ ਪਰਮਗਤੀ ਨੂੰ ਪ੍ਰਾਪਤ ਕਰ ਲੈਂਦਾ। ਜੇ ਪਰਮਗਤੀ ਮਿਲ ਜਾਏ, ਉੱਥੇ ਸਾਰੀਆਂ ਵਿੱਦਿਆ ਜਿਹੜੀਆਂ ਨੇ ਥੱਲੇ ਰਹਿ ਜਾਂਦੀਆਂ ਨੇ, ਸਾਰੀਆਂ ਸ਼ੌਹਰਤਾਂ ਜਿਹੜੀਆਂ ਨੇ ਉਹ ਥੱਲੇ ਰਹਿ ਜਾਂਦੀਆਂ ਨੇ, ਸਭ ਕੁਝ ਥੱਲੇ ਰਹਿ ਜਾਂਦਾ ਹੈ। ਵਾਹਿਗੁਰੂ ਦੇ ਨਾਮ ਦੀ ਬੜੀ ਸ਼ਕਤੀ ਹੈ। ਗੋਬਿੰਦ ਨਾਮ ਜਿਹੜਾ ਪ੍ਰਭੂ ਦੇ ਨਾਮ ਨੂੰ ਧਿਆਉਂਦਾ, ਉਹਨੂੰ ਸਾਰੀਆਂ ਵਿੱਦਿਆ ਵੀ ਸਪੁਰਨ ਹੋ ਜਾਂਦੀਆਂ ਨੇ ਸਭ। ਇੱਕ ਵਾਰੀ ਸੱਚਖੰਡ ਵਾਸੀ ਪਰਮ ਪਵਿੱਤਰ ਆਤਮਾ ਸ਼੍ਰੀ ਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਖ, ਉਹਨਾਂ ਦੇ ਕੋਲ ਇੱਕ ਮਰਾਸੀ ਆ ਗਿਆ। ਬੜਾ ਗੁਣਵਾਨ ਸੀ, ਬਹੁਤ ਜ਼ਿਆਦਾ ਉਹਦੇ ਕੋਲ ਸੰਗੀਤ ਵਿੱਦਿਆ 'ਚ ਮਾਹਰ ਸੀ, ਬੜੇ ਰਾਗਾਂ ਦਾ ਧਨੰਤਰ ਸੀ। ਅਤੇ ਉਹ ਆ ਕੇ ਕਹਿਣ ਲੱਗਿਆ, ਜੀ ਤੁਸੀਂ ਧਾਰਨਾ ਪੜ੍ਹੀ ਜਾਂਦੇ ਹੋ ਜੀ, ਇਹ ਤੁਹਾਨੂੰ ਰਾਗ ਦੇ ਬਾਰੇ ਤਾਂ ਕੁਝ ਗਿਆਨ ਹੀ ਨਹੀਂ, ਪਤਾ ਹੀ ਨਹੀਂ। ਅਤੇ ਉਹ ਮਹਾਤਮਾ ਕਹਿਣ ਲੱਗੇ, ਗੁਰਮੁਖ ਦੇ ਤਾਂ ਹੀ ਕਿ ਭਾਈ ਪਿਆਰਿਆ, ਦੱਸ ਫਿਰ ਤੂੰ ਕਿਹੜਾ ਰਾਗ ਸੁਣਨਾ ਹੈ? ਜੋੜੀ ਵਜਾ ਸਕਦਾ, ਤਬਲਾ ਵਜਾ ਸਕਦਾ? ਹਾਂਜੀ, ਕੀ ਵਜਾਏਗਾ? ਕਹਿੰਦਾ ਪੜਤਾਲ। ਅਤੇ ਉਹਨਾਂ ਮਹਾਂਪੁਰਖਾਂ ਨੇ ਜਦੋਂ ਗਾਇਨ ਕੀਤਾ, ਪਹਿਲੀਆਂ ਪੰਕਤੀਆਂ ਗਾਈਆਂ ਅਤੇ ਹੱਥ ਜੋੜ ਕੇ ਖੜਾ ਹੋ ਗਿਆ, ਮਾਫ਼ ਕਰਿਓ ਮਹਾਰਾਜ। ਕਹਿੰਦਾ ਮੈਂ ਤਾਂ ਸਮਝਿਆ ਸੀ ਸਿੱਧੇ ਸਾਧੇ ਜੇ ਧਾਰਨਾ ਹੀ ਪੜ੍ਹਦੇ ਹਾਂ। ਕਹਿਣ ਲੱਗੇ, ਧਾਰਨਾ ਅਸੀਂ ਤਾਂ ਪੜ੍ਹਦੇ ਹਾਂ, ਇਹ ਗੁਰਬਾਣੀ ਦੀ ਪੰਕਤੀ ਦੀ ਟਰਾਂਸਲੇਸ਼ਨ ਹੁੰਦੀ ਹੈ। ਧਾਰਨਾ ਅਸੀਂ ਤਾਂ ਪੜ੍ਹਦੇ ਹਾਂ, ਇਸ ਖਿੱਤੇ 'ਚ ਰਹਿਣ ਵਾਲੇ, ਇਸ ਧਰਤੀ 'ਤੇ ਵਿਸ਼ਨਿੰਦੇ ਜਿਹੜੇ ਲੋਕ ਨੇ, ਉਹਨਾਂ ਨੂੰ ਗੁਰਬਾਣੀ ਦਾ ਬੋਧ ਨਹੀਂ ਹੈ, ਗਿਆਨ ਨਹੀਂ ਹੈ। ਸਿੱਧੀ ਪੰਕਤੀ ਦੇ ਅਰਥ ਅਸੀਂ ਤਾਂ ਪੜ੍ਹਦੇ ਹਾਂ ਗਾਇਨ ਕਰਕੇ, ਤਾਂ ਕਿ ਲੋਕ ਸ਼ਬਦ ਨਾਲ ਜੁੜ ਜਾਵਣ, ਗੁਰੂ ਨਾਲ ਜੁੜ ਜਾਵਣ। ਸਿੱਖ ਦਾ ਫਰਜ਼ ਹੁੰਦਾ ਹੈ ਸਤ ਸੰਗਤ ਨੂੰ, ਆਏ ਗਏ ਪ੍ਰੇਮੀਆਂ ਨੂੰ, ਜਗਿਆਸੀਆਂ ਨੂੰ ਸ਼ਬਦ ਨਾਲ ਜੋੜੇ, ਗੁਰੂ ਨਾਲ ਜੋੜੇ। ਇੱਥੇ ਅਸੀਂ ਰਾਗ ਵਿੱਦਿਆ ਲਾਪੀ ਜਾਈਏ, ਉਹਦਾ ਗਿਆਤਾ ਕੋਈ ਨਹੀਂ, ਉਹਨੂੰ ਸਮਝਣ ਵਾਲਾ ਕੋਈ ਨਹੀਂ, ਅਤੇ ਦੱਸੋ ਭਲਾ ਫਿਰ ਇਹ ਸੰਗਤ ਜੁੜੇਗੀ ਕਿਵੇਂ? ਉਹਨੇ ਚਰਨਾਂ 'ਤੇ ਮੱਥਾ ਟੋਕਿਆ ਅਤੇ ਤਿੱਤਰ ਹੋ ਗਿਆ ਨਾਲ ਦੀ ਨਾਲ। ਇਸ ਵਾਸਤੇ ਨਾਮ ਹੈ ਨਾ, ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਬੰਦਗੀ ਦੀ ਮੂਰਤ ਨੇ, ਪ੍ਰਭੂ ਦੇ ਪਿਆਰੇ ਨੇ, ਬੰਦਗੀ ਵਾਲੇ ਹੈ। ਪਾਤਸ਼ਾਹ ਦੇ ਪਾਵਨ ਬਚਨ ਪੜ੍ਹਿਆ, ਜੋ ਪ੍ਰਾਣੀ ਗੋਬਿੰਦ ਧਿਆਵਾ ਹੈ, ਪੜ੍ਹਿਆ ਅਣਪੜ੍ਹਿਆ ਪਰਮਗਤ ਪਾਵੈ, ਪਰਮਗਤੀ ਦੀ ਪ੍ਰਾਪਤੀ। ਜਦੋਂ ਪਰਮਗਤੀ ਮਿਲ ਜਾਏ ਤਾਂ ਪਿੱਛੇ ਰਹਿ ਕੁਝ ਨਹੀਂ ਗਿਆ, ਫਿਰ ਤਾਂ ਜੀਵਨ ਸਫਲ ਹੋ ਗਿਆ। ਬਖਸ਼ਿਸ਼ ਕਰ ਰਹੇ ਸੱਚੇ ਪਾਤਸ਼ਾਹ ਮਹਾਰਾਜ ਜੀ, ਅਸਾੜਤ ਪੰਦਾ ਤਿਸ ਲੱਗਾ ਹਰ ਨਾ ਹੁਣ ਜਿੰਨਾ ਪਾਸ, ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ, ਦੁਆ ਭਾਏ ਬਗੁੱਚੀ ਹੈ ਗਲ ਪਈ ਸੋ ਜੰਮ ਕੀ ਫਾਸ। ਇਹ ਦਵੈਤ ਨੇ ਘਰ ਬਹੁਤੇ ਗੱਲ, ਇਹ ਗਲਾਂ ਦੀ ਫਾਹੀ ਪੈ ਜਾਂਦੀ ਹੈ, ਜਮਾਂ ਦੀ ਫਾਹੀ ਗਲ ਦੇ ਅੰਦਰ ਪੈ ਜਾਂਦੀ ਹੈ। ਗਲ ਪਈ ਸੋ ਜੰਮ ਕੀ ਫਾਸ, ਜਿਹਾ ਬੀਜਾ ਸੋ ਲੈਣਾ ਮੱਥੇ ਜੋ ਲਿਖਿਆਸ। ਫਿਰ ਜਿਹੇ ਜਿਹਾ ਬੀਜ ਬੀਜੇਗਾ ਮੱਥੇ ਦੇ ਉੱਤੇ,
ਉਹੇ ਜਿਹਾ ਸੰਸਕਾਰ ਵਾਹਿਗੁਰੂ ਪਰਮੇਸ਼ਰ ਲਿਖ ਦੇਵੇਗਾ ਮਸਤਕ ਦੇ ਉੱਤੇ, ਕੀਤੇ ਹੋਏ ਕਰਮਾਂ ਦਾ ਫਲ ਭੋਗਣ ਦੇ ਲਈ ਅਗੰਮੀ ਕਲਮ ਦੇ ਨਾਲ ਵਾਹ ਦਿੰਦਾ ਹੈ ਇਹ ਜ਼ਿੰਦਗੀ 'ਚ ਆ ਕਰਕੇ ਆਇਆ ਪੁਰਬਲੇ ਜਨਮਾਂ ਦੇ ਅੰਦਰ ਅਤੇ ਇਹਨੂੰ ਆ ਮਿਲੇਗਾ ਉਹਦਾ ਫਲ ਜਿਹੜਾ ਸਾਨੂੰ ਜ਼ਿੰਦਗੀ 'ਚ ਦੁੱਖ ਅਤੇ ਸੁੱਖ ਮਿਲਦਾ ਹੈ ਪੁਰਬ ਜਨਮ ਕੇ ਕੀਏ ਸੋ ਜਾਣਾ ਜਿਨ ਦਾਤਾ ਹੈ ਦੀਏ, ਸਾਨੂੰ ਸੁੱਖ ਮਿਲਦਾ ਜਿਹੜਾ ਉਹ ਵੀ ਪੁਰਬਲੇ ਜਨਮਾਂ ਦਾ ਫਲ ਹੈ, ਜਿਹੜਾ ਦੁੱਖ ਮਿਲਦਾ ਉਹ ਵੀ ਪੁਰਬਲੇ ਜਨਮਾਂ ਦਾ ਫਲ ਹੈ। ਅਤੇ ਪੁਰਬਲੇ ਜਨਮ ਹੈ ਕਿਹੜੇ, ਜਿਹੜੇ ਪਹਿਲਾਂ ਕੀਤੇ ਆ, ਜਿਹੜੇ ਅੱਜ ਤੋਂ ਮਹੀਨਾ ਪਹਿਲਾਂ ਕੀਤੇ ਆ ਪੂਰਬਲੇ ਨੇ, ਜਿਹੜੇ ਸਾਲ ਪਹਿਲਾਂ ਕੀਤੇ ਆ ਪੂਰਬਲੇ ਨੇ, ਜਿਹੜੇ ਪਿਛਲੇ ਜਨਮ 'ਚ ਕੀਤੇ ਆ ਉਹ ਪੂਰਬਲੇ ਨੇ, ਉਹ ਪੁਰਬਲੇ ਕਰਮ ਚੰਗੇ ਜੀ ਨੇ ਕੀਤੇ ਆ ਨਾ, ਉਹਨੂੰ ਗੁਰੂ ਨਾਨਕ ਪਾਤਸ਼ਾਹ ਦੀ ਗੋਰ 'ਚ ਬੈਠਣ ਦਾ ਵਕਤ ਮਿਲ ਜਾਂਦਾ ਹੈ ਜਿਹਨੇ ਪੁਰਬਲਾ ਚੰਗਾ ਕਰਮ ਕੀਤਾ। ਨਹੀਂ ਤਾਂ ਸੰਸਾਰ ਭੁੱਗ ਵੱਸਦਾ, ਸਾਰੇ ਸੰਸਾਰ ਦੇ ਲੋਕ ਸਤਸੰਗ 'ਚ ਆ ਕੇ ਕਿਉਂ ਨਹੀਂ ਬੈਠ ਜਾਂਦੇ, ਬਿਨ ਭਾਗਾਂ ਸਤਸੰਗ ਨਾ ਲੱਭੇ, ਭਾਗਾਂ ਦੇ ਵਿੱਚ ਹੈ ਨਹੀਂ ਤਾਂ ਸਤਸੰਗਤ ਦੀ ਪ੍ਰਾਪਤੀ ਨਹੀਂ ਹੁੰਦੀ, ਇਹ ਭਾਗਾਂ ਤੋਂ ਬਿਨਾਂ ਨਹੀਂ ਹੁੰਦੀ ਸਤਸੰਗੀ। ਉਹ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਦੀ ਗੋਰ ਦੇ ਅੰਦਰ ਬੈਠਣ ਦਾ, ਤੁਸੀਂ ਸਾਰੇ ਸੱਜ ਬੈਠੇ ਹੋ, ਜਿੰਨਾ ਜਿੰਨਾ ਜਿਹਦਾ ਪੁਰਬਲਾ ਭਾਗ ਚੰਗਾ ਹੈ ਉਹਨਾਂ ਵੱਧ ਸਮਾਂ ਉਹ ਸੰਗਤ ਦਾ ਸੁੱਖ ਮਾਣ ਸਕਦਾ ਹੈ, ਆਨੰਦ ਮਾਣ ਸਕਦਾ ਹੈ। ਤਾਂ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਰਹਿਮਤ ਕਰਦੇ ਨੇ, ਗੁਰਦੇਵ ਸੱਚੇ ਪਾਤਸ਼ਾਹ ਕਹਿੰਦੇ ਗਲ ਪਈ ਸੋ ਜਮ ਜਿਹਾ ਬੀਜਿਆ ਸੋਲਣਾ ਮੱਥੇ ਜੋ ਲਖਿਆਸ, ਰੈਣ ਵਿਹਾਣੀ ਪਛਤਾਣੀ ਉੱਠ ਚਲੀ ਗਈ ਨਿਰਾਸ। ਰੈਣ ਨਾਮ ਰਾਤ ਦਾ ਹੈ, ਰਾਤ ਪਛਚਾਤਾਪ ਕਰਦਿਆਂ ਹੋਇਆਂ ਬਤੀਤ ਹੋ ਗਈ। ਪ੍ਰਮਾਣ ਇਕੰਗੀ ਹੁੰਦਾ ਹੈ, ਉੱਪਰਲੀ ਪੰਕਤੀ 'ਚ ਸਤਿਗੁਰੂ ਜੀ ਨੇ ਪਾਵਨ ਬਚਨ ਕਹੇ ਨੇ, ਹਰ ਨਾ ਹੁਣ ਜਿਨ੍ਹਾਂ ਪਾਸ, ਜਿਨ੍ਹਾਂ ਦੇ ਪਾਸ ਪਤੀ ਨਹੀਂ ਉਹ ਜਿਹੜੀਆਂ ਵਿਛੜੀਆਂ ਹੋਈਆਂ ਨੇ ਉਹ ਵਿਯੋਗ 'ਚ ਤੜਪਦੀਆਂ ਹੋਈਆਂ, ਰਾਤ ਬਤੀਤ ਹੋ ਗਈ। ਇਹ ਜਿਹੜਾ ਮਨੁੱਖ ਹੈ ਇਹ ਅਸਲ ਦੇ ਅੰਦਰ ਜੀਵ ਰੂਪ ਇਸਤਰੀ ਹੈ, ਸਗਲੀ ਨਾਰ ਸਵਾਈ, ਪਾਤਸ਼ਾਹ ਕਹਿੰਦੇ ਸਾਰੇ ਜੀਵ ਉਹਦੀ ਇਸਤਰੀ ਹੈ, ਸਗਲੀ ਨਾਰ ਸਵਾਈ, ਇਹ ਜਿਹੜੀ ਜੀਵ ਰੂਪ ਇਸਤਰੀ ਹੈ ਰੈਣ ਵਿਹਾਣੀ ਪਛਤਾਣੀ, ਉਹਦੀ ਅਵਸਥਾ ਰੂਪੀ ਰਾਤ ਬਤੀਤ ਹੋ ਗਈ, ਜੀਵਨ ਦੀ ਅਵਸਥਾ ਬਾਲਕਣੇ ਤੋਂ ਲੈ ਕੇ ਪਰੋਡਿਆ ਅਵਸਥਾ, ਜਵਾਨੀ ਅਵਸਥਾ, ਅਖੀਰ ਨੂੰ ਜਾ ਕੇ ਬਿਰਧਪੁਣਾ ਆ ਗਿਆ ਹੈ, ਅਤੇ ਇਹ ਜੀਵਨ ਦੀ ਅਵਸਥਾ ਬਤੀਤ ਹੋ ਗਈ। ਰੈਣ ਵਿਹਾਣੀ ਪਛਤਾਣੀ ਉੱਠ ਚਲੀ ਗਈ ਨਿਰਾਸ, ਇਹ ਜੀਵ ਰੂਪ ਇਸਤਰੀ ਨਿਰਾਸ ਹੋ ਕੇ ਸੰਸਾਰ ਤੋਂ ਉੱਠ ਗਈ, ਚਲੀ ਗਈ, ਕਿਉਂਕਿ ਮਨ ਕੀ ਮਨ ਹੀ ਮਾਹੇ ਰਹੀ, ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਈ। ਮਨੁੱਖ ਆਪਣੇ ਲਈ ਤਾਂ ਜੀਂਦਾ ਹੀ ਨਹੀਂ, ਆਪਣਾ ਜੀਵਨ ਦਾ ਸੁੱਖ ਤਾਂ ਮਾਣਦਾ ਹੀ ਨਹੀਂ, ਖਿਆਲ ਕਰਦਾ ਵੀ ਹਜੇ ਮੇਰਾ ਬਚਪਨ ਹੈ ਥੋੜ੍ਹਾ ਹੱਸ ਖੇਡ ਲਾਂ। ਫਿਰ ਜਵਾਨ ਅਵਸਥਾ ਹੈ, ਉਧਰੋਂ ਘਰੋਂ ਬੇਬੇ ਵੀ ਕਹਿ ਦਿੰਦੀ ਹੈ ਕਿਉਂ ਝਿੜਕਦੇ ਹੋ ਜੀ ਬੱਚਿਆਂ ਨੂੰ, ਹੁਣ ਹੱਸ ਖੇਡ ਲੈਣ ਦਿਓ, ਹਾਸਾ ਠੱਠਾ ਕਰਨ ਦੀ ਉਮਰ ਹੈ। ਸੱਜਣੋ ਉਮਰ 'ਤੇ ਆਪਾਂ ਨੂੰ ਕੀ ਪਤਾ, ਕਰਤੇ ਨੇ ਕਿੰਨੀ ਉਮਰ ਲਿਖੀ ਹੈ। ਪਾਤਸ਼ਾਹ ਕਹਿੰਦੇ ਨੇ ਤੁਰਕੀ ਬਾਣੀ ਦੇ ਅੰਦਰ, ਹਰ ਜਪਦਿਆਂ ਖਿੰਨ ਢਿੱਲ ਨਾ ਕੀ ਚਈ ਮੇਰੀ ਜਿੰਦੜੀਏ, ਮੱਤ ਕੇ ਜਾਪੈ ਸਹੁ ਆਵੈ ਕੇ ਨਾ ਆਵੈ ਆਰਾਮ। ਸਾਨੂੰ ਕੀ ਪਤਾ ਅਗਲਾ ਸਵਾਸ ਆਉਣਾ ਕਿ ਨਹੀਂ ਆਉਣਾ, ਕੁਝ ਨਹੀਂ ਜੇ ਪਤਾ, ਸਾਰੇ ਸੰਸਾਰ ਦੇ ਲੋਕਾਂ ਨੂੰ ਪਤਾ ਨਹੀਂ, ਫਿਰ ਵੀ ਮਾਇਆ ਨੇ ਸਾਡੇ 'ਤੇ ਇੰਨਾ ਪਰਦਾ ਪਾਇਆ ਹੋਇਆ, ਅਸੀਂ ਲੰਬੀਆਂ ਲੰਬੀਆਂ ਆਸਾਂ ਰੱਖ ਕਰਕੇ ਜੀਨੇ ਹੈ। ਐਤਕੀ ਨੌਕਰੀ ਲੈ ਲਈਏ, ਬੱਚੇ ਲੈ ਲਈਏ, ਉਹਨਾਂ ਨੂੰ ਪੜ੍ਹਾ ਲਈਏ, ਉਹਨਾਂ ਨੂੰ ਵਿਆਹ ਦੇਈਏ, ਉਹਨਾਂ ਦਾ ਕਾਰੋਬਾਰ ਸੈੱਟ ਕਰ ਦਈਏ, ਉਹਨਾਂ ਦਾ ਘਰ ਬਣਾ ਦਈਏ, ਉਹਨਾਂ ਦਾ ਆਹ ਬਣਾ ਦਈਏ, ਫਿਰ ਜੀਵਾਂਗੇ। ਉਹ ਤਾਂ ਅੰਤ ਆ ਜਾਂਦਾ, ਜੀਆ ਤਾਂ ਜਾਂਦਾ ਹੀ ਨਹੀਂ, ਜੀਵਨ ਤਾਂ ਮਿਲਦਾ ਹੀ ਨਹੀਂ। ਰਹਿਣ ਵਿਹਾਣੀ ਪਛਤਾਣੀ ਉੱਠ ਚਲੀ ਗਈ ਨਿਰਾਸ, ਜਿਨ ਕੋ ਸਾਧੂ ਭੇਟੀ ਹੈ ਸੇ ਦਰਗਾਹ ਹੋਏ ਖਲਾਸ। ਸਾਧੂ ਮਿਲ ਜਾਣ ਕਿਤੇ, ਰੱਬ ਦੇ ਪਿਆਰੇ ਮਿਲ ਜਾਣ, ਫਿਰ ਦਰਗਾਹ 'ਚੋਂ ਵੀ ਬੰਦ ਖਲਾਸੀ ਹੋ ਜਾਂਦੀ ਹੈ। ਕੈਸਾ ਸਾਧੂ ਹੋਵੇ, ਗੁਰੂ ਦੀ ਜੇ ਲੋੜ ਹੋਵੇ ਗੁਰੂ ਵੀ ਅਜਿਹਾ ਹੋਵੇ ਜੈਸੇ ਦਸ਼ਮੇਸ਼ ਮਾਤਾ ਗੁਜਰੀ ਦੇ ਲਾਲ ਜੀ, ਬਾਰ ਪਰਿਵਾਰ ਚਾਰੇ ਬੱਚਿਆਂ ਖੁਹਾਏ ਦੇਵੇ, ਅੰਮ੍ਰਿਤ ਦਾ ਸੋਮਾ ਹੋਵੇ ਤਪਦਿਆਂ ਨੂੰ ਠਾਰ ਦੇਵੇ, ਸਾਰੀ ਰਾਤ ਪਹਿਰਾ ਦੇਵੇ ਆਪ ਚੌਂਕੀਦਾਰ ਹੋ ਕੇ ਪਾਪ ਅੱਗ ਵਿੱਚੋਂ ਲਵੇ ਸਿੱਖ ਨੂੰ ਨਿਕਾਲ ਜੀ, ਗੁਰੂ ਵੀ ਅਜਿਹਾ ਹੋਵੇ ਜੈਸੇ ਦਸ਼ਮੇਸ਼ ਮਾਤਾ ਗੁਜਰੀ ਦੇ ਲਾਲ ਜੀ, ਇਹੋ ਜਿਹਾ ਸਾਧੂ ਚਾਹੀਦਾ। ਇੱਕ ਵਾਰੀ ਖਿਆਲ ਚੇਤੇ ਆਇਆ, ਭਾਈ ਪੁਰਾਣਾ ਜੀ ਪੰਜਵੇਂ ਪਾਤਸ਼ਾਹ ਸਤਿਗੁਰੂ ਜੀ ਦੇ ਪਿਆਰੇ ਸਿੱਖ ਜੰਗਲ 'ਚ ਗਏ, ਲੱਕੜਾਂ ਇਕੱਠੀਆਂ ਕਰ ਰਹੇ ਗੁਰੂ ਕੇ ਲੰਗਰ ਦੇ ਲਈ, ਬਾਲਣ ਇਕੱਠਾ ਕੀਤਾ, ਭਾਰ ਬੰਨ ਲਿਆ ਅਤੇ ਮਨ ਵੈਰਾਗ 'ਚ ਆਇਆ, ਚੌਂਕੜਾ ਮਾਰਿਆ, ਆਨੰਦ 'ਚ ਬੈਠ ਗਏ, ਪ੍ਰਭੂ ਦੇ ਸਿਮਰਨ 'ਚ ਬੈਠ ਗਏ, ਚੌਂਕੜਾ ਲਾ ਕਰਕੇ ਬੈਠ ਗਏ। ਬੈਠਿਆਂ ਹੋਇਆਂ ਇੱਕ ਸੱਜਣ ਰਸਤੇ 'ਤੇ ਗੁਜ਼ਰ ਰਿਹਾ ਸੀ, ਪਟਵਾਰੀ ਸੀ, ਅਤੇ ਉਹ ਭਾਈ ਪੁਰਾਣਾ ਜੀ ਦੇ ਚਰਨਾਂ 'ਤੇ ਝੁਕਿਆ, ਨਮਸਕਾਰ ਕੀਤੀ ਅਤੇ ਰੋਣ ਲੱਗ ਗਿਆ। ਭਾਈ ਪੁਰਾਣਾ ਜੀ ਕਹਿੰਦੇ ਵੀ ਪ੍ਰੇਮੀਆਂ ਕੀ ਹੋਇਆ, ਰੋਂਦਾ ਕਿਉਂ ਹੈ? ਕਹਿਣ ਲੱਗਿਆ, ਮਹਾਰਾਜ ਮੈਨੂੰ ਕੋਈ ਅਸਾਧ ਰੋਗ ਲੱਗ ਗਿਆ ਹੈ,
ਡਾਕਟਰਾਂ ਨੇ, ਹਕੀਮਾਂ ਨੇ, ਵੈਦਾਂ ਨੇ ਜਵਾਬ ਦੇ ਦਿੱਤਾ, ਕਹਿੰਦੇ ਥੋੜ੍ਹੇ ਦਿਨਾਂ ਦੀ ਜ਼ਿੰਦਗੀ ਬਾਕੀ ਰਹਿ ਗਈ ਹੈ। ਕਹਿੰਦੇ ਭਾਈ ਸਿਮਰਨ ਕਰ। ਕਹਿੰਦਾ ਜੀ ਹੁਣ ਕੀ ਹੋਏਗਾ, ਹੁਣ ਤਾਂ ਉਮਰ ਹੀ ਲੰਘ ਗਈ ਸਾਰੀ, ਪਿਛਲੀ ਉਮਰ ਗਨਾਹੀ ਬੀਤੀ ਆ ਗਿਆ, ਸਮਝ ਚਲੋ ਨੰਦ ਲਾਲਾ। ਭਾਈ ਨੰਦ ਲਾਲ ਜੀ ਕਹਿੰਦੇ ਜਦੋਂ ਸੱਜਣਾ ਜਾਗ ਆ ਜੇ ਉਦੋਂ ਹੀ ਸਵੇਰਾ ਹੈ ਗਿਆਨ ਅਵਸਥਾ ਦੇ ਅੰਦਰ, ਪਿਛਲੀ ਤੇ ਜਿਹੜੀ ਬੀਤ ਗਈ ਅੱਗ ਹੈ, ਸਮਝ ਚੱਲੋ ਤੂੰ ਇਹ ਨਾ ਸੋਚ ਵੀ ਅੱਗੇ ਹੁਣ ਉਮਰ ਥੋੜ੍ਹੀ ਰਹਿ ਗਈ, ਜਿੰਨੀ ਵੀ ਹੈ ਬਸ ਲੱਗ ਜਾ ਵਾਹਿਗੁਰੂ ਦੇ ਨਾਮ ਨੂੰ ਜਪਣ ਲੱਗ ਜਾ। ਭਾਈ ਪੁਰਾਣਾ ਜੀ ਨੇ ਉਹਨਾਂ ਨੂੰ ਬਿਠਾ ਕੇ ਇੱਕ ਘੜੀ ਦਾ ਸਮਾਂ ਸਿਮਰਨ ਕਰਾਇਆ, ਪ੍ਰਭੂ ਦਾ ਨਾਮ ਜਪਾਇਆ, ਅਤੇ ਕਹਿਣ ਲੱਗੇ ਵੀ ਮਿੱਤਰਾ ਗੱਲ ਇੱਦਾਂ ਵਾ, ਹੁਣ ਸਮਾਂ ਤਾਂ ਰਹਿ ਗਿਆ ਤੇਰਾ ਥੋੜ੍ਹਾ, ਹੁਣ ਤੂੰ ਗੁਜ਼ਰ ਜਾਣਾ, ਪਰ ਜਦੋਂ ਤੂੰ ਪ੍ਰਲੋਕ 'ਚ ਜਾਏਗਾ ਨਾ ਉਦੋਂ ਧਰਮਰਾਜ ਦੇ ਕਚਹਿਰੀ ਤੇਰਾ ਲੇਖਾ ਜੋਖਾ ਜ਼ਰੂਰ ਹੋਣਾ ਹੈ। ਉੱਥੇ ਉਹਨਾਂ ਤੈਨੂੰ ਪੁੱਛਣਾ ਵੀ ਕੀਤੇ ਕਰਮਾਂ ਦਾ ਫਲ ਭੋਗਣਾ ਪਹਿਲਾਂ, ਕਿ ਜਾਂ ਅਖੀਰਲੇ ਵੇਲੇ ਇੱਕ ਘੜੀ ਨਾਮ ਜਪਿਆ ਇਹਦਾ ਫਲ ਪਹਿਲਾਂ ਲੈਣਾ ਹੈ। ਅਤੇ ਕਦੇ ਇਹ ਨਾ ਕਹਿ ਦੀ ਵੀ ਮੈਂ ਲੇਖਾ ਜੋਖਾ ਪਹਿਲਾਂ ਭੋਗ ਲਾਂ ਫਿਰ ਤਾਂ ਛੁਟਕਾਰਾ ਨਹੀਂ ਜੇ ਹੋਣਾ, ਇਹ ਕਹਿ ਦੀ ਵੀ ਜਿਹੜਾ ਇੱਕ ਘੜੀ ਨਾਮ ਜਪਿਆ ਨਾ ਉਹਦਾ ਫਲ ਦਿਓ ਪਹਿਲਾਂ, ਫਿਰ ਵਾਹਿਗੁਰੂ ਤੇਰੇ 'ਤੇ ਤਰਸ ਕਰਨ। ਸਤਿਗੁਰੂ ਮਹਾਰਾਜ, ਪੰਜਵੇਂ ਗੁਰਦੇਵ ਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਅਤੇ ਮਹਾਰਾਜ ਜੀ ਰਹਿਮਤ ਨਾਲ ਛੁਟਕਾਰਾ ਹੋ ਜਾਏਗਾ, ਇਹ ਉਹਨਾਂ ਬਚਨ ਕਹਿ ਤੇ ਉਹਨੇ ਚੇਤੇ ਰੱਖ ਲਏ। ਦਿਨ ਕੋ ਸਾਧੂ ਭੇਟੀ ਹੈ, ਸਾਧੂ ਦਾ ਮਿਲਾਪ ਹੋਇਆ, ਸਾਧੂ ਦਾ ਜਦੋਂ ਚੜ੍ਹਾਈ ਕਰ ਗਿਆ ਪ੍ਰਲੋਕ ਗਿਆ, ਧਰਮਰਾਜੇ ਦੀ ਕਚਹਿਰੀ ਲਿਖ ਨਾਭੈ ਧਰਮ ਬਹਾਲਿਆ, ਵਾਹਿਗੁਰੂ ਨੇ ਬਿਠਾਇਆ ਧਰਮ ਰਾਜਾ ਧਰਮ ਦਾ ਨਿਆਂ ਕਰਨ ਵਾਸਤੇ। ਕਹਿੰਦੇ ਵੀ ਤੂੰ ਤਾਂ ਸੱਜਣਾ ਜ਼ਿੰਦਗੀ 'ਚ ਕੰਮ ਹੀ ਨਹੀਂ ਕੋਈ ਚੰਗਾ ਕੀਤਾ, ਨਾ ਕੋਈ ਭਜਨ ਬੰਦਗੀ ਕੀਤੀ, ਨਾ ਪੁੰਨ ਕੀਤਾ, ਨਾ ਦਾਨ ਕੀਤਾ, ਨਾ ਕਿਤੇ ਲੋਕਾਂ 'ਤੇ ਦਇਆ ਕੀਤੀ, ਤੂੰ ਤਾਂ ਹੱਕ ਹੀ ਖੋਂਦਾ ਲਿਆ, ਪਰਾਇਆਂ ਦਾ ਖੂਨ ਹੀ ਚੂਸਦਾ ਰਿਹਾ, ਅਖੀਰਲੇ ਵੇਲੇ ਆ ਕੇ ਤੂੰ ਇੱਕ ਘੜੀ ਨਾਮ ਜਪਿਆ ਹੈ, ਉਹਦਾ ਫਲ ਪਹਿਲਾਂ ਲੈਣਾ ਹੈ ਕਿ ਬਾਅਦ ਦੇ ਵਿੱਚ? ਕਹਿੰਦਾ ਜੀ ਪਹਿਲਾਂ ਹੀ ਦਿਓ। ਅਤੇ ਪੁਰਾਣਾ ਜੀ ਭਾਈ ਪੁਰਾਣਾ ਜੀ ਦੇ ਨਾਲ ਮਿਲਾਪ ਜਿਉਂ ਹੋਇਆ ਸੀ ਇੱਕ ਘੜੀ ਦਾ ਉਹਨੂੰ ਫਲ ਦੇਣ ਵਾਸਤੇ, ਉਹਨੂੰ ਕਿਹਾ ਆਪਣੇ ਜਮਦੂਤਾਂ ਨੂੰ, ਧਰਮ ਰਾਜਾ ਕਹਿੰਦਾ ਇਹਨੂੰ ਬੈਕੁੰਠ ਛੱਡਿਆਓ ਇੱਕ ਘੜੀ ਦੇ ਲਈ, ਅਤੇ ਉਦੋਂ ਬਾਅਦ 'ਚ ਇਹਨੂੰ ਵਾਪਸ ਲੈ ਆਉਣਾ। ਜਦੋਂ ਸੱਚਖੰਡ ਪ੍ਰਵੇਸ਼ ਹੋਇਆ, ਅੱਗੇ ਭਾਈ ਪੁਰਾਣਾ ਜੀ ਬੈਠੇ ਆ, ਅਲਾਹੀ ਜਲਾਲ ਹੈ ਚਿਹਰੇ 'ਤੇ, ਰੱਬੀ ਰੂਹ ਹੈ, ਵਿਦੇਹ ਮੁਕਤ ਪੁਰਸ਼ ਨੇ, ਰੰਗ 'ਚ ਰੱਤੇ ਹੋਏ ਨੇ, ਅਤੇ ਉਹਨੂੰ ਵੇਖ ਕੇ ਕਹਿੰਦੇ ਵੀ ਪਿਆਰਿਆ ਆ ਗਿਆ? ਕਹਿੰਦਾ ਜੀ ਆ ਗਿਆ, ਬੈਠ, ਮਾਲਾ ਫੜ ਲੈ ਅਤੇ ਪ੍ਰਭੂ ਦਾ ਨਾਮ ਜਪਣਾ ਸ਼ੁਰੂ ਕਰਤੇ। ਜਦੋਂ ਘੜੀ ਕੁ ਦਾ ਸਮਾਂ ਹੋਇਆ ਅਤੇ ਉੱਠਿਆ, ਕਹਿੰਦੇ ਕਿੱਧਰ ਚੱਲਿਆ? ਕਹਿੰਦਾ ਜੀ ਉਹ ਸਾਹਮਣੇ ਖੜੇ ਆ ਜਮਦੂਤ, ਝਿਜਕੀਆਂ ਲੈ ਰਹੇ ਆ, ਝਾਈਆਂ ਲੈ ਰਹੇ ਆ ਮੈਨੂੰ, ਕਹਿੰਦੇ ਵੀ ਜੇ ਨਾ ਆਇਆ ਨਾ ਤੈਨੂੰ ਧੂਕੇ ਲੈ ਜਾਵਾਂਗੇ। ਕਹਿੰਦੇ ਇੱਥੇ ਨਹੀਂ ਸੱਜਣਾ ਆ ਸਕਦੇ, ਉਹ ਇੱਥੇ ਉਹਨਾਂ ਕੋਲ ਸਮਰੱਥਾ ਨਹੀਂ ਜੇ ਆਉਣ ਦੀ, ਤੂੰ ਆਉਣਾ ਹੀ ਜਿੱਥੇ ਆ ਗਿਆ। ਇਹ ਵਾਰ ਤਾਂ ਭਾਈ ਪੁਰਾਣਾ ਜੀ ਨੇ ਪੰਜਵੇਂ ਗੁਰਦੇਵ ਦੇ ਚਰਨਾਂ 'ਚ ਦੱਸੀ ਅਤੇ ਹਜ਼ੂਰ ਨੇ ਮੁਬਾਰਕ ਸ਼ਬਦ ਉਚਾਰਿਆ, ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹਉ ਨਾ ਤੂੰ ਨਹਿ ਛੁੱਟੇ ਨਿਕਟ ਨਾ ਜਾਈ ਹੋ ਦੂਤ। ਧਰਮ ਰਾਜਾ ਨੂੰ ਜਾ ਕੇ ਜਮਦੂਤ ਕਹਿੰਦੇ ਵੀ ਆਗਿਆ ਕਰੋ ਜਾ ਕੇ ਧੂ ਲਿਆਈਏ। ਕਹਿੰਦਾ ਭੁਲੇਖਾ 'ਚ ਨਾ ਰਹਿ ਜਿਓ, ਨਾ ਹਉ ਨਾ ਤੂੰ ਨਹਿ ਛੁੱਟੇ, ਹੇ ਜਮਦੂਤੋ ਨਾ ਤੇ ਤੁਸੀਂ ਛੁੱਟਣੇ ਹੋ ਤੇ ਨਾ ਮੈਂ ਬੱਧਿਆ ਹੋਇਆ ਛੁੱਟਣਾ, ਨਿਕਟ ਨਾ ਜਾਈ ਉਹ ਦੂਤ। ਜਿੱਥੇ ਸਾਧੂ ਹੈ, ਜਿੱਥੇ ਸੰਗਤ ਹੈ, ਜਿੱਥੇ ਵਾਹਿਗੁਰੂ ਦਾ ਭਜਨ ਹੈ, ਉੱਥੇ ਤੁਸੀਂ ਜਾ ਨਹੀਂ ਜੇ ਸਕਦੇ, ਨਿਕਟ ਨਾ ਜਾਈ ਉਹ ਦੂਤ, ਨੇੜੇ ਨਾ ਜੇ ਜਾਇਓ। ਇਉਂ ਸਾਧੂ ਦਰਗਾਹ ਦੇ ਅੰਦਰ ਵੀ ਬੰਦ ਖਲਾਸੀ ਕਰਾ ਦਿੰਦਾ ਹੈ। ਭਾਈ ਪੁਰਾਣਾ ਜੀ ਵਰਗਾ ਪਿਆਰਾ ਹੋਵੇ, ਮਹਾਰਾਜ ਦੇ ਨਾਮ ਦਾ ਰੱਤਾ ਹੋਵੇ, ਵਾਹਿਗੁਰੂ ਦੀ ਬੰਦਗੀ ਵਾਲਾ ਹੋਵੇ, ਪ੍ਰਲੋਕ ਵੀ ਸਵਾਰ ਦਿੰਦਾ ਹੈ। ਤਾਂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਅੰਮ੍ਰਿਤ ਰੂਪ ਬਾਣੀ ਦੇ ਅੰਦਰ ਆਪਾਂ ਵਿਚਾਰ ਕਰ ਰਹੇ ਹਾਂ, ਦੁਆ ਭਾਏ ਬਗੁੱਚੀਆ ਗਲ ਪਈ ਸੋ ਜਮ ਕੀ ਫਾਸ, ਜਿਹਾ ਬੀਜਾ ਸੋਲਣਾ ਮੱਥੈ ਜੋ ਲਖਿਆਸ, ਰੈਣ ਵਿਹਾਣੀ ਪੁਛਤਾਣੀ ਉੱਠ ਚਲੀ ਗਈ ਨਰਾਸ, ਜਿਨ ਕੋ ਸਾਧੂ ਭੇਟੀ ਐ ਸੇ ਦਰਗਾਹ ਹੋਏ ਖਲਾਸ। ਦਰਗਾਹ 'ਚ ਖਲਾਸੀ ਹੋ ਜਾਂਦੀ ਹੈ। ਅਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਦਰਗਾਹ 'ਚ ਖਲਾਸ, ਅਸਾੜ ਸੁਹੰਦਾ ਤਿਸ ਲੱਗਾ ਹਰ ਨਾਹੋ ਨਾ, ਅਸਾੜ ਸੁਹੰਦਾ ਤਿਸ ਲੱਗਾ ਜਿਸ ਮਨ ਹਰ ਚਰਨ ਨਿਵਾਸ। ਜਿਹਦੇ ਹਿਰਦੇ ਦੇ ਅੰਦਰ ਵਾਹਿਗੁਰੂ ਜੀ ਦੇ ਚਰਨਾਂ ਦਾ ਨਿਵਾਸ ਹੋ ਜਾਵੇ, ਪ੍ਰਭੂ ਦੇ ਚਰਨ ਵਸ ਜਾਣ, ਉਹਦਾ ਜੀਵਨ ਸਫਲ ਹੋ ਜਾਂਦਾ ਹੈ, ਸਹੇਲਾ ਹੋ ਜਾਂਦਾ ਹੈ, ਔਰ ਵਾਹਿਗੁਰੂ ਦੇ ਚਰਨਾਂ 'ਚ ਕੀਤੀ ਹੋਈ ਅਰਦਾਸ ਵੀ ਕਬੂਲ ਹੋ ਜਾਂਦੀ ਹੈ। ਪ੍ਰਭੂ ਦੇ ਚਰਨਾਂ 'ਚ ਅਰਦਾਸ, ਉਹ ਅਰਦਾਸ ਦੀ ਵਿਆਖਿਆ ਲੰਬੀ ਹੈ, ਹੁਣ ਸਮੇਂ ਨੇ ਇਜਾਜ਼ਤ ਨਹੀਂ ਦੇਣੀ, ਰਹੋ ਵਿਚਾਰ। ਉਹਨੂੰ ਅਸਾੜ ਦਾ ਮਹੀਨਾ ਸੁਹੰਦਾ ਸੋਭਨੀਕ ਹੋ ਜਾਂਦਾ ਹੈ, ਜਿਹਦੇ ਹਿਰਦੇ 'ਚ ਪ੍ਰਭੂ ਦੇ ਨਾਮ ਦੇ ਚਰਨ ਨਿਵਾਸ ਕਰ ਦੇਣ। ਹੁਣ ਕਈ ਸ਼ੰਕਾਵਾਦੀ ਕਹਿਣਗੇ ਜੀ ਚਰਨ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਤਾਂ ਦਿਸਦੇ ਨਹੀਂ,
ਚਰਨ ਕਿਸੇ ਦੇਹਧਾਰੀ ਦੇ ਹੋਣਗੇ? ਨਹੀਂ ਪਿਆਰਿਓ, ਇੱਕ ਨਾਮ ਰੂਪੀ ਚਰਨ ਹੁੰਦੇ ਹੈ, ਇੱਕ ਅਧਿਸ਼ਟਾਨ ਰੂਪੀ ਚਰਨ ਹੁੰਦੇ ਹੈ, ਇੱਕ ਪ੍ਰਤੱਖ ਚਰਨ ਹੁੰਦੇ ਹੈ, ਚਿੱਤ ਚਰਨ ਨਾਮ, ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧ ਉਪਾਲ। ਇਹ ਨਾਮ ਰੂਪੀ ਚਰਨ ਨੇ। ਪ੍ਰਤੱਖ ਚਰਨ ਉਹ ਨੇ ਜਿਨ੍ਹਾਂ ਨੂੰ ਕਦੇ ਤੁਲਸਾ ਦਾਸੀ ਨੇ ਜੀਵ ਲਾਈ ਅਤੇ ਤਿਰਲੋਕੀ ਦਾ ਗਿਆਨ ਹੋ ਗਿਆ ਸੀ। ਪ੍ਰਤੱਖ ਚਰਨ ਉਹ ਨੇ ਜਿਹਨੂੰ ਕਦੇ ਸਤਿਗੁਰੂ ਮਹਾਰਾਜ ਜੀ ਦੇ ਨਾਲ ਚਰਚਾ ਕਰਦਿਆਂ ਹੋਇਆਂ ਰੁਕਨਦੀਨ ਕਾਜੀ ਨੂੰ ਉਪਦੇਸ਼ ਦੇ ਰਹੇ ਸਨ ਅਤੇ ਮਹਾਰਾਜ ਨੇ ਚਰਨ ਅੱਗੇ ਕੀਤਾ ਸੀ ਚਰਨ ਪੌਲ ਦੇਣ ਲਈ, ਉਹਨੇ ਆਪਣੀ ਰਸਨਾ ਦੇ ਨਾਲ ਆਪਣੇ ਸਤਿਗੁਰੂ ਜੀ ਦੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੰਗੂਠੇ ਨੂੰ ਮੂੰਹ 'ਚ ਰੱਖ ਲਿਆ ਅਤੇ ਬਸਮਾਦ 'ਚ ਚਲਾ ਗਿਆ। ਦੇਸ਼ ਕਾਲ ਵਸਤੂ ਭੁੱਲ ਗਈ, ਤਾਜ ਦੀਨ ਉਹਨੂੰ ਹਿਲਾਉਣ ਦਾ ਯਤਨ ਕਰਦਾ ਹੈ। ਸਾਹਿਬ ਗੁਰੂ ਨਾਨਕ ਦੇਵ ਜੀ ਕਹਿੰਦੇ ਇਹਨੂੰ ਆਨੰਦ 'ਚ ਰਹਿਣ ਦਿਓ। ਉਹ ਚਰਨ ਜਿਹੜੀ ਬੰਦ ਖਲਾਸੀ ਕਰਾ ਦਿੰਦੇ ਨੇ, ਅਤੇ ਨਾਮ ਰੂਪ ਜਿਹੜੇ ਚਰਨਾਂ ਦਾ ਧਿਆਨ ਕਦੇ ਕਾਬਲ ਕੰਧਾਰ 'ਚ ਬੈਠਾ ਭਾਈ ਗੋਇੰਦ ਦਾ ਧਾਰਨ ਕਰ ਲੈਂਦਾ ਹੈ, ਅਤੇ ਸੱਤਵੇਂ ਗੁਰਦੇਜ ਕੀਰਤਪੁਰ ਸਾਹਿਬ ਬੈਠੇ ਨੇ। ਦੀਵਾਨ ਦੀ ਸਮਾਪਤੀ ਹੋ ਗਈ। ਲਾਂਗਰੀ ਸਿੰਘ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਭੋਜਨ ਛਕੋ, ਪੰਗਤਾਂ 'ਚ ਸੰਗਤਾਂ ਬੈਠੀਆਂ ਡੀਕ ਰਹੀਆਂ ਨੇ, ਬੈਠੇ ਰਹੇ ਬੇਪਰਵਾਹ। ਉਹਨੇ ਫਿਰ ਦੁਆਰੇ ਕੀਤੀ, ਥੋੜ੍ਹੇ ਚਿਰ ਬਾਅਦ ਫਿਰ ਕੀਤੀ, ਪਿਛਲਾ ਪੈਰ ਹੋ ਗਿਆ। ਕਹਿਣ ਲੱਗਿਆ ਸੱਚੇ ਪਾਤਸ਼ਾਹ, ਸਵੇਰ ਦੇ ਲੰਗਰ ਭੋਜਨ ਬਣੇ ਠੰਡੇ ਹੋ ਗਏ, ਸੰਗਤ ਵੀ ਉਡੀਕਦੀ ਰਹੀ, ਆਪ ਉੱਠੇ ਨਹੀਂ। ਦੀਵਾਨ ਦੀ ਸਮਾਪਤੀ ਸਵੇਰ ਦੀ ਹੋਈ ਤਾਂ ਸੱਤਵੇਂ ਗੁਰਦੇਵ ਕਹਿੰਦੇ ਸਾਡੇ ਚਰਨਾਂ ਨੂੰ ਕਾਬਲ ਕੰਧਾਰ 'ਚ ਬੈਠਾ ਭਾਈ ਗੋਇੰਦ ਦਾ ਧਿਆਨ ਦੇ ਨਾਲ ਫੜ ਕਰਕੇ ਬੈਠਾ ਸੀ। ਜੇ ਅਸੀਂ ਉੱਠਦੇ ਸੀ ਤਾਂ ਸਿੱਖ ਦੀ ਪ੍ਰੀਤ ਟੁੱਟਦੀ ਸੀ, ਉਹਦਾ ਧਿਆਨ ਟੁੱਟਦਾ ਸੀ। ਪ੍ਰੇਮ ਕੀ ਡੋਬਰੀ ਵਾਧਿਓ ਤੇਰਾ ਜਨ, ਅਸੀਂ ਉਹਦੇ ਪ੍ਰੇਮ 'ਚ ਬੱਝੇ ਹੋਏ ਬੈਠੇ ਸਨ। ਉਹ ਚਰਨ ਪੋ ਅਸਾੜ ਸੁਹੰਦਾ ਤਿਸ ਲੱਗਾ, ਜਿਸ ਮਨ ਹਰ ਚਰਨ ਨਿਵਾਸ, ਹਰੀ ਦੇ ਚਰਨ ਨਿਵਾਸ ਕਰ ਜਾਣ ਹਿਰਦੇ ਦੇ ਅੰਦਰ, ਉਹਦਾ ਇਹ ਮਹੀਨਾ ਸੋਭਨੀਕ ਹੋ ਜਾਂਦਾ ਹੈ, ਸਫਲ ਹੋ ਜਾਂਦਾ ਹੈ। ਪਾਵਨ ਉਪਦੇਸ਼ ਸਤਿਗੁਰੂ ਜੀ ਨੇ ਹਾੜ ਦੇ ਮਹੀਨੇ ਦੁਆਰਾ ਬਖਸ਼ਿਆ ਹੈ। ਵਿਚਾਰ ਕਰਦਿਆਂ ਤੋਂ ਅਨੇਕ ਤਰੁੱਟੀਆਂ ਹੋ ਜਾਂਦੀਆਂ। ਗੁਰੂ ਖਾਲਸਾ ਸਾਧ ਸੰਗਤ ਖਿਮਾ ਕਰਨੀ, ਅੱਗੇ ਤੇ ਸਮਤ ਬਖਸ਼ ਕਰਨੀ, ਸਤਿਗੁਰੂ ਰਹਿਮਤ ਕਰਨ। ਪਿਛਲਾ ਮਹੀਨਾ ਉਹਦੀ ਰਜ਼ਾ 'ਚ ਬਤੀਤ ਹੋਇਆ, ਅੱਜ ਹਾੜ ਦੇ ਮਹੀਨੇ ਦੀ ਰਮਤਾ ਹੋਈ ਹੈ। ਸਤਿਗੁਰੂ ਜੀ ਦੀ ਭੈ ਭਾਵਨੀ ਹੇਠ ਗੁਰੂ ਕੀ ਸਿੱਖੀ ਕਮਾਉਂਦਿਆਂ ਗੁਰੂ ਕੇ ਚਰਨਾਂ ਦੀ ਪ੍ਰੀਤ ਭਾਵਨਾ ਦੇ ਨਾਲ ਬਤੀਤ ਹੋ ਜਾਵੇ। ਮਹਾਰਾਜ ਸਭ ਦੀਆਂ ਹਾਜ਼ਰੀਆਂ ਲਾ ਲੈਣ, ਸਭ ਦੀਆਂ ਝੋਲੀਆਂ ਖੁਸ਼ੀਆਂ ਖੇੜਿਆਂ ਨਾਲ ਨਾਮਦਾਨ, ਸਿੱਖੀ ਦਾਨ, ਭਰੋਸੇ ਦਾਨ ਦੇ ਨਾਲ ਨਿਵਾਜ ਦੇਵਣ। ਵਿਚਾਰ ਕਰਦਿਆਂ ਹੋਈਆਂ ਪੱਲਾਂ ਦੀ ਖਿਮਾ ਦਿਓ ਸੱਜਣ ਸੀਸੜੀਆਂ, ਜੋ ਹੋਵੇ ਸਾਹਿਬ ਸੁਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕੋ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵੱਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ।

ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪਜਾਈਆ

ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿਠੇ ਸਭ ਦੁਖ ਜਾਏ।

ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਖ ਦੇਖ ਫਤਿਹ।

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਕਾ ਰੱਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਅਨੇਕਾਂ ਹੋਰ ਗੁਰਦੁਆਰੇ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਜੀ ਕਾ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਕੇ ਹਜ਼ੂਰ ਚਰਨਾਂ ਕਮਲਾਂ ਵਿਖੇ ਨਿਮਰਤਾ ਸਹਿਤ ਅਰਦਾਸ ਬੇਨਤੀ ਹੈ। ਆਪ ਜੀ ਦੀ ਅਪਾਰ ਕਿਰਪਾ, ਬਖਸ਼ਿਸ਼, ਰਹਿਮਤ ਹੋਈ।

ਤੇ ਅੱਜ ਅਖਾੜ ਦੀ ਸੰਗਰਾਂਦ ਦਾ ਪਾਵਨ ਪਵਿੱਤਰ ਦਿਹਾੜਾ ਸੰਗਤਾਂ ਨੂੰ ਪ੍ਰਾਪਤ ਹੋਇਆ ਹੈ। ਸਾਰਾ ਮਹੀਨਾ ਸੁੱਖਾ ਸਾਂਦਾਂ ਦੇ ਨਾਲ ਬਤੀਤ ਕਰਾਉਣਾ, ਆਪਣੇ ਚਰਨਾਂ ਕਮਲਾਂ ਦੇ ਨਾਲ ਜੋੜ ਕੇ ਰੱਖਣਾ, ਹਰ ਭਾਵ ਰੱਖਿਆ ਕਰਨੀ, ਮੇਰਾ ਪਰਿਆ ਸੀ ਤੇ ਹੱਥ ਰੱਖਣਾ, ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ

ਗਿਆ ਹੋਵੇ। ਜੋ ਜੀ ਸਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੇ। ਸਤਿਗੁਰੂ ਜੀ ਆਪ ਆਪਣੇ ਸਥਾਨਾਂ ਦੀਆਂ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ। ਸਤਿਗੁਰੂ ਜੀ ਆਪ ਜੀ ਦੇ ਲੰਗਰ ਹਾਲ ਦੇ ਸਤਿਗੁਰੂ ਜੀ ਕਾਰਜਾਂ ਦੇ ਵਿੱਚ ਜੋ ਵਿਘਨ ਪਏ ਹਨ, ਸਤਿਗੁਰੂ ਜੀ ਆਪ ਕਿਰਪਾ ਕਰੋ, ਵਿਘਨਾਂ ਸੰਕਟਾਂ ਦਾ ਨਾਸ ਕਰੋ, ਸਰਦੀ ਕਲਾ ਬਖਸ਼ਿਸ਼ ਕਰੋ, ਹਰ ਭਾਵ ਰਸ਼ਿਆ ਕਰਨੀ ਕਰੋ ਕਿਰਪਾ। ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਰਥ ਕਰੋ, ਉਪਰੰਤ ਆਪ ਜੀ ਦੇ ਬਸਤਰਾਂ ਦੀ ਸੇਵਾ ਕਰ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਾਉੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਏਕ ਓਅੰਕਾਰ ਸਤਿਗੁਰ ਪ੍ਰਸਾਦ। ਆਦਿਗੁਰ ਏ ਨਮਹ, ਜੁਗਾਦਿਗੁਰ ਏ ਨਮਹ, ਸਤਿਗੁਰ ਏ ਨਮਹ, ਸ੍ਰੀ ਗੁਰਦੇਵ ਏ ਨਮਹ। ਅਸ਼ਟਪਦੀ ਸਿਮਰਾ ਸਿਮਰ ਸਿਮਰ ਸੁਖ ਪਾਵੈ, ਕਟਕ ਦੇਸ ਤਨ ਮਾਹੇ ਮਿਟਾਵੈ। ਸਿਮਰ ਜਸ ਬਿਸਮ ਹਰੀ ਕੈ ਨਾਮ ਜਪਤਾ ਗੁਣ ਤਨਿਕਾ। ਵੇਦ ਪ੍ਰਾਇਣ ਸਿਮਰ ਸੁਧਾ ਖਿਰ, ਕਿਨੇ ਰਾਮ ਨਾਮ ਇਕਾਖਿਰ। ਕਿਨਕਾਈ ਕੈ ਜਿਹ ਜੀ ਅਬਸਾਵੈ, ਤਾਂ ਕਿ ਮਹਿਮਾ ਕਨੀ ਨ ਆਵੈ। ਕਾਂਖੀਏ ਕੈ ਤਰਸ ਤੋ ਹੈਰੂ, ਨਾਨਕ ਹੁਨ ਸੰਗ ਮੋਹਿ ਉਧਾਰੂ। ਸੁਖਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨ ਕਮਲ ਬਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨ ਬਸੈ, ਪ੍ਰਭ ਕਸਮ ਦੁਖਿਆ ਨਸੈ। ਪ੍ਰਭ ਕਸਮ ਕਾਲ ਪਰ ਹਰੈ, ਪ੍ਰਭ ਕਸਮ ਦੁਸ਼ਮਣ ਠਰੈ। ਪ੍ਰਭ ਸਿਮਰਤ ਕਾਸ਼ ਬਿਘਨ ਲਾਗੈ, ਪ੍ਰਭ ਕੈ ਸਿਮਰਨ ਆਨੰਦ ਜਾਗੈ। ਪ੍ਰਭ ਕੈ ਸਿਮਰਨ ਭਾਵਨਾ ਵਿਆਪੈ, ਪ੍ਰਭ ਕਸਮ ਦੁਖ ਨ ਸੰਤਾਪੈ। ਪ੍ਰਭ ਕਸਮ ਸਾਧ ਕ ਸੰਗ, ਸਰਵਨ ਧਨ ਨਾਨਕ ਹੈ ਰੰਗ। ਪ੍ਰਭ ਕੈ ਸਿਮਰਨ ਰੇਤ ਸਿਧ ਨਾਮ ਨਿਧ ਹੋ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸਾ ਦੂਜਾ। ਪ੍ਰਭ ਕੈ ਸਿਮਰਨ ਤੀਰਥ ਸਨਾਨੀ, ਪ੍ਰਭ ਕੈ ਸਿਮਰਨ ਤਰਕ ਹਮਾਨੀ। ਪ੍ਰਭ ਕੈ ਸਿਮਰਨ ਹੋਇ ਸੁਪਰ, ਪ੍ਰਭ ਕੈ ਸਿਮਰਨ ਸੁਫਰ ਫਰ। ਸੀ ਸਿਮਰਹਿ ਜਨਾਬ ਸਿਮਰਾਈ, ਨਾਨਕ ਤਾ ਕਰਾ ਗੋਪਾਈ। ਪ੍ਰਭ ਕੈ ਸਿਮਰ ਸਭ ਤੂਜਾ, ਪ੍ਰਭ ਕੈ ਸਿਮਰਨ ਉਦਰ ਮੂਚਾ। ਪ੍ਰਭ ਕੈ ਸਿਮਰਨ ਤ੍ਰਿਸਨਾ ਬੂਜੈ, ਪ੍ਰਭ ਕੈ ਸਿਮਰਨ ਸਭ ਕਹਿ ਸੋ ਜੈ। ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨਾਸਾ। ਪ੍ਰਭ ਕੈ ਸਿਮਰਨ ਮਨ ਕੁਮਰ ਜਾਇ, ਅੰਮ੍ਰਿਤ ਨਾ ਅੰਮ੍ਰਿਤ ਮਹਿ ਸਮਾਏ। ਪ੍ਰਭ ਜੀ ਵਸਾ ਸਾਧ ਕੀ ਰਸਨਾ, ਨਾਨਕ ਜਨ ਕਾ ਦਰਸਨ ਦਸਨਾ। ਪ੍ਰਭ ਸਿਮਰਹਿ ਸੀ ਧਨਵੰਤ, ਪ੍ਰਭ ਸਿਮਰਹਿ ਸੀ ਪਾਤਵੰਤ। ਪ੍ਰਭ ਸਿਮਰਹਿ ਸੀ ਜਨ ਪ੍ਰਵਾਨ, ਪ੍ਰਭ ਸਿਮਰਹਿ ਸੀ ਪੁਰਖ ਪ੍ਰਧਾਨ। ਪ੍ਰਭ ਸਿਮਰਹਿ ਸੀ ਬੇ ਮਹਤਾ ਜੀ, ਪ੍ਰਭ ਸਿਮਰਹਿ ਸੀ ਸਰਗ ਰਾਜੀ। ਪ੍ਰਭ ਕਾ ਸਿਮਰਹਿ ਸੀ ਸੁਖਵਾਸੀ, ਪ੍ਰਭ ਕਾ ਸਿਮਰਹਿ ਸਦਾ ਵਿਨਾਸੀ। ਸਿਮਰਨ ਤੀ ਰਾਗ ਜਨਾਬ ਦਯਾਲਾ, ਨਾਨਕ ਜਨ ਕੁ ਮੰਗਾ ਰਵਾਦਾ। ਪ੍ਰਭ ਕਾ ਸਿਮਰਹਿ ਸੀ ਪਰ ਪੁਕਾਰੀ, ਪ੍ਰਭ ਕਾ ਸਿਮਰਹਿ ਤੂੰ ਸਦ ਬਰਹਾਰੀ। ਪ੍ਰਭ ਕਾ ਸਿਮਰਹਿ ਸੀ ਮੁਖ ਸੁਹਾਵੀ, ਪ੍ਰਭ ਕਾ ਸਿਮਰਹਿ ਤੂੰ ਸੁਖ ਵਿਹਾਵੈ। ਪ੍ਰਭ ਕਾ ਸਿਮਰਹਿ ਤੂੰ ਨਾ ਤੂੰ ਜੀਤਾ, ਪ੍ਰਭ ਕਾ ਸਿਮਰਹਿ ਤੂੰ ਨਿਰਮੁਰ ਰੀਤਾ। ਪ੍ਰਭ ਕਾ ਸਿਮਰਹਿ ਤੂੰ ਆਨੰਦ ਕਨੇਰੇ, ਪ੍ਰਭ ਕਾ ਸਿਮਰਹਿ ਬਸ ਹਰ ਨੇਰੇ। ਸੰਤ ਕਿਰਪਾ ਤੇ ਆਨੰਦਨ ਜਾਗ, ਨਾਨਕ ਸਿਮਰਨ ਪੂਰੇ ਭਾਗ। ਪ੍ਰਭ ਕਾ ਸਿਮਰਨ ਕਾਰਜ ਪੂਰੇ, ਪ੍ਰਭ ਕਾ ਸਿਮਰਨ ਕਾ ਬਹਾਨਾ ਝੂਰੇ। ਪ੍ਰਭ ਕਾ ਸਿਮਰਨ ਹਾਰ ਗੁਣ ਬਾਣੀ, ਪ੍ਰਭ ਕਾ ਸਿਮਰਨ ਸਹਿਜ ਸਮਾਨੀ। ਪ੍ਰਭ ਕਾ ਸਿਮਰਨ ਨੀਹ ਚਰਾਸਨਉ, ਪ੍ਰਭ ਕਾ ਸਿਮਰਨ ਕਮਰ ਵਿਗਾਸਨਉ। ਪ੍ਰਭ ਕਾ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾਂਤਰਾ ਪਾਰ। ਸਿਮਰਹਿ ਸੀ ਜਨ ਜਨ ਕੋ ਪ੍ਰਮਾਇਆ, ਨਾਨਕ ਤਿੰਨ ਜਨ ਸਰਣੀ ਪਾਇਆ। ਹਰ ਸਿਮਰਨ ਕਰ ਭਗਤ ਪ੍ਰਗਟਾਇ, ਹਰ ਸਿਮਰਨ ਲਗ ਬੀ ਦੇਉ ਪਾਇ। ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚਹ ਕੁੰਟ ਜਾਤੇ। ਹਰ ਸਿਮਰਨ ਧਾਰਿ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀ ਸਕਲ ਆਕਾਰ, ਹਰ ਸਿਮਰਨ ਮਹਿ ਨਿਰੰਕਾਰ। ਕਰ ਕਿਰਪਾ ਜਿਸ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਨ ਪਾਇਆ। ਸਲੋਕ ਦੀਨ ਦਰਦ ਦੁਖਾਂਜਨਾ, ਕਟਕਨਾਥ ਨਾਥ ਸਰਣ ਤੁਮਾਰੀ ਆਯੋ। ਨਾਨਕ ਪ੍ਰਭ ਸਾਥ ਹਸਪਤੀ ਜਹਮਾਤ, ਪਿਤਾ ਸਤਮਿਤ ਭਾਈ ਮਾਨੂਹ ਨਾਮ ਤੇਰਾ ਸੰਗ ਸਹਾਇ। ਜਹ ਮਹ ਪਾਇਆ ਦੂ ਜਮਦਰ, ਤਹਿਓ ਨਾਮ ਸੰਗ ਤੇਰਾ ਚੱਲੈ। ਜਹ ਮੁਸਕਰ ਹੋਇਆ ਦੁਪਹਿਰੀ, ਹਰਕੁ ਨਾਮ ਕਿਨ ਮਾਹੇ ਉਧਾਰੀ। ਅਨਕ ਪੁਨਹ ਚਰਨ ਕਰਤ ਨਹੀਂ ਤਾਰੈ, ਹਰਕੁ ਨਾਮ ਕੂਟ ਪਾਪ ਪਰ ਹਰੈ। ਗੁਰਮੁਖ ਨਾਮ ਜਪ ਮਨ ਮੇਰੇ, ਨਾਨਕ ਪਾਵਹਿ ਸੁਖ ਕਨੇਰੇ। ਸਗਲ ਸ੍ਰਿਸ਼ਟ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਇਆ ਸੁਖੀਆ। ਨਾ ਕਰੋਰੀ ਬੰਧਨ ਪਰ ਹਰ ਕਾ ਨਾਮ ਜਪਤ, ਨਿਸ ਤਾਰਨ ਕੁਮਾਇਆ ਰੰਗ। ਤਿਖ ਨਾ ਬੁਝਾਵੈ ਹਰ ਕਾ ਨਾਮ ਜਪਤ ਆ ਗਾਵੈ। ਜਿਹ ਮੈਰ ਗਏ ਹੋ ਜਾਤ ਅਕੀਲਾ, ਤਿਹ ਹਰ ਨਾਮ ਸੰਹੂਤ ਸੁਹਿਤ। ਸਨਾਮ ਮਨ ਸਦਾ ਤੇ ਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ। ਸੂਰਤ ਨਹੀਂ ਕੋਟ ਲਖ ਵਾਹਿ, ਨਾਮ ਜਪਤ ਤਹਿ ਪਾਰ ਪਰਾਹੀ। ਅਨਕ ਵਿਘਨ ਜਹਾਇ ਸੰਘਾਰ, ਹਰ ਕਾ ਨਾਮ ਤਤਕਾਰ ਉਧਾਰ। ਅਨਕ ਜੋਨ ਜਨਮ ਮਰ ਜਾਮ, ਨਾਮ ਜਪਤ ਪਾਵੈ ਬਿਸਰਾਮ। ਹਾਵ ਮੈਲਾ ਮਰ ਕਵਨਾ ਤੋਵੈ, ਹਰ ਕਾ ਨਾਮ ਕੂੜ ਪਾਵ ਹੋਵੈ। ਐਸਾ ਨਾਮ ਜਪ ਮਨ ਰੰਗ, ਨਾਨਕ ਪਾਈਆ ਸਾਧਕ ਸੰਗ ਜਿਹ ਮਾਰਗ ਕੀ। ਗਨ ਜਹਨ ਕੂਸਾ, ਹਰ ਕਾ ਨਾਮ ਹਰ ਸੰਗ ਤੂਸਾ। ਜਿਹ ਪੈੜ ਮਹੰਦ ਗੁਬਾਰ, ਹਰ ਕਾ ਨਾਮ ਸੰਗ ਉਜੀਆਰ। ਜਹ ਪੰਥ ਤੇਰਾ ਕੂ ਅਨੰਸ ਜਾਨੂ, ਹਰ ਕਾ ਨਵ ਤਹਾਰ ਪਛਾਨੂ। ਜਹ ਮਹਾ ਪਾਇਆ ਤਬਤ ਬਹੁ ਕਾਮ, ਦਹ ਹਰ ਕੇ ਨਵ ਕੀ ਤੂੰ ਪਰਛਾਮ।

ਨਾਮ ਤੁਲਕ ਸ਼ਵਰਨ ਹੋਈ ਨਾਨਕ ਗੁਰਮੁਖ ਨਾਮ ਪਾਵੈ ਜਨ ਕੋ ਇਸ ਲੋਕ ਬਹੁ ਸਾਸਤ੍ਰ ਬਸਿਮਰਤੀ ਬਿਖ ਸਰਬ ਟਡੋਰ ਬੁਝਸ ਨਾਹੀ ਹਰ ਹਰਿ ਨਾਨਕ ਨਾਮ ਅਮਰਸਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸਾਸਤ੍ਰ ਸਿਮਰਤ ਬਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਕਤਿਆ ਬਨਵਧਿ ਫਿਰਿ ਅਨੇਕ ਪ੍ਰਕਾਰ ਕੀਏ ਬਹੁ ਜਤਨਾ ਪੁਨਦਾਨ ਹੋਮੇ ਬਹੁ ਰਤਨਾ।

ਸੁਜੈ ਜਿਹ ਪ੍ਰਸਾਦ ਤਾਰੂ ਪ੍ਰਸਭ ਵਸੈ ਸਤਪ੍ਰਾਨ ਵੀਤ ਬਨਤਾ ਸੰਹਸੈ ਜਿਹ ਪ੍ਰਸਾਦ ਪੀਵਹਿ ਸਿ ਉਤਰ ਜਲਾ ਸੁਖਦੇਵ ਪਵਨ ਪਾਪ ਕਮਲਾ ਜਿਹ ਪ੍ਰਸਾਦ ਭੋਗਹਿ ਸਭ ਰਸਾ ਸਭ ਸਮਗਤ ਸੰਗ ਸਾਥ ਵਸਾ ਦੀਨੇ ਹਸਤ ਪਾਵ ਕਰੁਣ ਨਿਯਤਰ ਰਸਨ ਤਿਸਹਿ ਕਿਰਿਆ ਗੁਰ ਸੰਗ ਰਚਨੈ ਸ ਦੂਖ ਮੂੜ ਅੰਧ ਵਿਆਪੀ

ਹਟਾਵੇ। ਜੋ ਠਾਕੁਰ ਸਾਧੂ ਸਦਾ ਹਜੂਰਿਤਾ ਕਉ ਅੰਧਾ ਜਾਨ ਦੂਰ ਜਗ ਟਹਿਲ ਪਾਵੇ। ਦਰਗ ਹਮਾਨ ਸਹਿਬ ਸਾਰਮ ਗੁਰਿਆ ਜਾਨ ਸਦਾ ਸਦਾ ਪੂਰਨ ਹਰ ਨਾਨਕ ਰਾਖਨ ਹਰ ਅਵਪਾਰ। ਰਤਨ ਤਿਆ ਕੌੜੀ ਸੰਗ ਰਚਾਇ ਸਾ ਛੋੜ ਝੂਠ ਸੰਗ ਮਾਚਾ ਜੋ ਛੱਡਣ ਸੋ ਅਸਥਿਰ ਕਰਮਾ ਨ ਜੋ ਹੋਵਨ ਸੋ ਦੂਰ ਪਰਾ ਨ ਛੋੜ ਜਾ ਤੁ ਕਰ ਸਰਾਮ ਕਰ ਸੰਗ ਸਹਾਇ ਦਹ ਪਰ ਹਰ ਚੰਦਨ ਜੀ ਉਤਾਰ ਤੋਇ ਕਰ ਤੋ ਪ੍ਰੀਤ ਬਸਮ ਸੰਗ ਹੋਇਆ ਤੂੰ ਮਹਿ ਪਤ ਤੁ ਵਿਕਰਾ ਨਾਨਕ ਕਾੜੇ ਹੋ ਪ੍ਰਭ ਦਇਆਰ ਕਰ ਤੂਤ ਪਸੁ ਕੁਮਾਰ ਸਜਾਤ ਲੋਕ ਵਿਚਾਰ ਕਰ ਤੁ ਰਾਤ ਬਾਹਰ ਪੀ ਕੇ ਅੰਤਰ ਮਰ ਮਾਇਆ ਸ਼ਬ ਸੁਨਾਹ ਕਾਸ਼ ਕਰ ਛਪਾਇਆ। ਬਾਹਰ ਗਿਆ ਅੰਤਿਆ ਨੇ ਸਨਾਨ ਅੰਤਰ ਵਿਆਹ ਪੈ ਰੂਪ ਸਵੈ ਅੰਤਰ ਅਗਨ ਬਾਹਰ ਤਾਂ ਸਵੈ ਕਰ ਪਾਥਰ ਕੈ ਸੇ ਤਰਿਆ ਥਾ ਜਾ ਕੇ ਅੰਤਰ ਬਸ ਪ੍ਰਭਾਵ ਨਾਨਕ।

ਗੁਣ ਭਗਤ ਸਾਧ ਸਰਣ ਨਾਨਕ ਜਾਪ ਜਪ ਜੀਵ ਹਰਿ ਕੀਰਤਨ ਮਿਥਿਆ ਸ੍ਰਵਣ ਕਰਨ ਦਾਸ ਸੁਨਹ ਮਿਥਿਆ ਹਸਤ ਪਰ ਦਰਬ ਕਉ ਹਿਰ ਹੈ ਮਿਥਿਆ ਨੇਤਰ ਉਪੇਖਤ ਪਰ ਤ੍ਰਿਯ ਰੂਪਾਦ ਮਿਥਿਆ ਰਸਨ ਭੋਜਨ ਅਨ ਸਵਾਦ ਮਿਥਿਆ ਚਰਨ ਪਰ ਵਿਕਾਰ ਕੋ ਤਾ ਮਿਥਿਆ ਮਨ ਪਰ ਲੋ

ਜਨਾਵਤ ਕਹਿ ਬੁਝਾਵਤ ਨਿਗਰਾ ਉਪਾਵ ਸਿਮ ਸਕਲ ਤੇਰਾ ਸਾਬ ਕਾਸ਼ ਜਾਣੇ ਆਤਮ ਗਿਰਹ ਜੇ ਉਪਾਵੈ ਤਿਸ ਲੈ ਲੜ ਲੈ ਸੰਤ ਨੰਤਰ ਰਹਿਆ ਸਮਾਇ ਸੋ ਸੇਵਕ ਜਹ ਕਿਰਪਾ ਕਰੀ ਨਿਮਕ ਨਿਮਕ ਜਬ ਨਾਨ ਕਰੀ ਸਲੋਕ ਕਾਇਮ ਕ੍ਰੋਧ ਅਰ ਲੋ ਮੋਹ ਬਿੰਸ ਜੈ ਹੰਮੀਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇ ਬਸਪਤੀ ਜਿਹ ਪ੍ਰਸਾਦ ਛੱਤੀ ਅੰਮ੍ਰਿਤ ਖਾਹੀ ਜਿਸ ਠਾਕੁਰ ਕੋ ਰੱਖ ਮਨ ਮਾਹੇ ਜੀ ਪ੍ਰਸਾਦ ਸੁਗੰਧਿਤ ਤਨ ਲਾਭ ਤੁਸਕੋ ਸਿਮਰਤ ਪਰਮ ਗਤ ਪਾਵਹ ਜਿਹ ਪ੍ਰਸਾਦ ਬਸ ਸੁਖ ਮੰਦਰ ਤਿਸੈ ਤਿਆਰ ਸਦਾ ਮਨੰਦਰ ਜੇ ਪ੍ਰਸਾਦ ਗ੍ਰਿਹ ਸੰਗ ਸੁਖ ਬਸਨਾਠ ਪੈਰ ਸਮਰਤ ਸਰਸਨ ਜੇ ਪ੍ਰਸਾਦ ਰੰਗ ਰਾਹ ਭੋਗ ਨਾਨਕ ਸਦਾ ਤਿਆਈ ਤਿਆਵਨ ਯੁਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵਹ

ਕਰਾ ਤੂਤ ਮੋਇ ਸਰਬੰਦ ਖਾਨ ਪ੍ਰਭ ਤੇਰੀ ਮਾਇਆ ਆਪ ਹੋ ਕਛੂ ਨ ਕਿਨ ਹਰਾਇਆ ਜੇ ਤੇ ਜੇਤ ਲਾਇ ਬਹੁ ਤਿਤ ਲਗ ਹਰ ਨਾਥ ਨਾਨਕ ਕਿਨ ਕੈ ਕਛੂ ਨ ਹਾਥ ਸਲੋਕ ਗਮਾ।

ਕਥਾਸਪਦਿ ਸਾਧਕ ਸੰਗ ਮੁਖ ਗੁਜਰ ਹੋਵਤ ਸਾਧ ਸੰਗ ਸਗਲੀ ਖੋਵਤ ਸਾਧਕ ਸੰਗ ਮਿਟਿਆ ਅਭਿਮਾਨ ਸਾਧ ਸੰਗ ਪ੍ਰਗਟ ਸੋ ਗਿਆਨ ਸਾਧ ਸੰਗ ਬੁਝਿਆ ਪ੍ਰਭ ਜੀਰਾ ਸਾਧ ਸੰਗ ਸਭਤਨ ਬੇਰਾ ਸਾਧ ਸੰਗ ਪਾਇ ਨਾਮ ਰਤਨ ਸਾਧਕ ਸੰਗੀ ਪੂਰੇ ਜਦਨ ਸਾਧਕ ਮਹਿਮਾ ਵਰਨ ਕਾਨ ਪ੍ਰਾਨ ਨਾਰਨ ਸਾਧਕ ਸੋਭਾ ਪ੍ਰਭ ਵਾਹਿ ਸਮਾਨ ਸਾਧਕ ਸੰਗ ਗੋਚਰ ਮਿਲੇ ਸਾਧਕ ਸੰਗ ਸਦਾ ਪਰ ਖੁਲੇ ਸਾਧਕ ਸੰਗ ਆਵਹਿ ਵਹਿ ਪੰਚਾ ਸਾਧ ਸੰਗ ਅਮਰਤ ਰਾਹ ਪੁੰਚਾ

ਸਮੇਂ ਸਾਧੂ ਕਸਮਾ ਪੁਨੀਤ ਸਾਧ ਸੰਗ ਕੇ ਸਿਉ ਨਹਿ ਬੈਰੁ ਸਾਧੁ ਖਾਨਾ ਬਿਗਾ ਪੈਰੁ ਸਾਧੁ ਖਾਨਾ ਹਿਕਮੰਦਾ ਸਾਧ ਸੰਗ ਜਾਨੁ ਪਰਮਾਨੰਦਾ ਸਾਧੁ ਖਾਨਾ ਮਹਤਾਬ ਸਾਧੁ ਖਾਨਾ ਜਾ ਸਭ ਆਪ ਆਪ ਜਾਨ ਸਾਧੁ ਬੁਢਾਈ ਨਾਨ ਸਾਧ ਪ੍ਰਭੁ ਬਨਾਈ।

ਸਭ ਧਰਮ ਸਾਧੂ ਕੀ ਉਪਾਰ ਬ੍ਰਹਮ ਸਾਧਕ ਸੰਗ ਪਾਇ ਨਾਮ ਨਿਧਾਨ ਨਾਨਕ ਸਾਧੂ ਕੈ ਗੁਰੂ ਵੈਨ ਸਾਧਕ ਸੰਗ ਸਭ ਕੋ ਦੇਵ ਹਰ ਸਾਧ ਸੰਗ ਸਾ ਜਨ ਬੀਤ ਕੁਟਾਂਬ ਨਿਹਤਾਰ ਸਾਧੂ ਕੈ ਸੰਗ ਸੋ ਧਨ ਪਾਵੇ ਜਿਸ ਅੰਤ ਸਭ ਕੋ ਪ੍ਰਸਾਦ ਸਾਧ ਸੰਗ ਧਰਮ ਰਾਜ ਕਰੀ ਸੇਵਾ ਸਾਧ ਹੰ ਸਭਾ ਸੁਰ ਦੇਵਾ ਸਾਧੂ ਕੈ ਸੰਗ ਪਾਇ ਪੁਲਾਇ ਨ ਸਾਧ ਸੰਗ ਅੰਮ੍ਰਿਤ ਬਨ ਗਾਇ ਨ ਸਾਧਕ ਸੰਗ ਸਰਬ ਥਾਨ ਕਮ ਨਾਨਕ ਸਾਧੂ ਹੰ ਸਭ ਰਜ ਨਾਮ ਸਾਧਕ ਸੰਗ ਨਹੀਂ ਕਛ ਕਾਲ ਦਰਸ਼ਨ ਪੀੜ ਦੋਦਨ ਹਾਰ ਸਾਧਕ ਸੰਗ ਕਲੂ ਕਤ ਹਰ ਸਾਧਕ ਸੰਗ ਨਰਕ ਪਰ ਹਰ ਸਾਧਕ ਸੰਗ ਹਉ ਹ ਸੋਹਿਲਾ ਸਾਧ ਸੰਗ ਬੇਸ਼ਰਤ ਹਰ ਮੇਲਾ ਜੋ ਇਛਾ ਸੋਇ ਕਰ ਪਾਵੇ ਸਾਧਕ ਸੰਗ ਬਿਰਥਾ ਜਾ ਪਾਰ ਬ੍ਰਹਮ ਸਾਧ ਰਤ ਬਸ ਨਾਨਕ ਉਦਰ ਸਾਧ ਸੁਨ ਰਸ ਸਾਧ ਸੰਗ ਸੁਨ ਹਰ ਨਾਮ ਸਾਧ ਸੰਗ ਹਰਿ ਗੁਣ ਗਾਉ ਸਾਧਕ ਸੰਗ ਨਮਨ ਤੇ ਬਿਸਰ ਸਾਧ ਸੰਗ ਸਰ ਪਰ ਨਿਹਤਰ ਸਾਧ ਸੰਗ ਲਗਾ ਪ੍ਰਮੀਠਾ ਸਾਧਕ ਸੰਗ ਘਟ ਘਟੀਠਾ ਸਾਧ ਸੰਗ ਪਿਆਗਕਾਰੀ ਸਾਧ ਸੰਗਤ ਭਈ ਹਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਪੇਟੇ ਸੰਜੋਗ ਸਾਧ ਕੀ ਮਹਿਮਾ ਬੀ ਨਾ ਜਾਣੇ ਜੇ ਤਾ ਸੁਨਹਿ ਤੇ ਤਬ ਗਿਆਨ ਸਾਧ ਕੀ ਉਪਮਾ ਦੇਹ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਾਰ ਪੂਰ ਸਾਧ ਸੋਭਾ ਕਾ ਨਾ ਅੰਧ ਸਾਧ ਸੋਭਾ ਸਦਾ ਬੇਅੰਧ ਸਾਧ ਸੋਭਾ ਉੱਚ ਦੇਵ ਜੀ ਸਾਧ ਸੋਭਾ ਮੂਚ ਦੇ ਮੂਚ ਸਾਧ ਸੋਭਾ ਸਾਧ ਬਣ ਜਾਈ ਨਾਨਕ ਸਾਧ ਪ੍ਰਾਪਤੀ ਯਤਨਾ ਪਾਇ ਸਲੋਕ ਮਾਨ ਸਾਚਾ ਮੁਖ ਸਾਚਾ ਸੁਜਵਨਾ ਪੇਖੇ ਇੱਕ ਬਿਨ ਕੋਈ ਨਾਨਕ ਲੱਛਣ ਬ੍ਰਹਮ ਗਿਆਨੀ ਹੋ ਜਾਸ ਪਤੀ ਬ੍ਰਹਮ ਗਿਆਨ ਸਦਨ ਲੀਵ ਜਹਿ ਜਾਲ ਮਹਿਕਮ ਨਾ ਲੇ ਬ੍ਰਹਮ ਗਿਆਨ ਸਦਨ ਰਵ ਦੋਹ ਜਹਿ ਸੂਰ ਸਰਵ ਕਾ ਸੋ ਬ੍ਰਹਮ ਗਿਆਨ ਕਾ ਦ੍ਰਿਸ਼ਟ ਸਮਾਨ ਜਹਿ ਰਾਜ ਰੰਗ ਕਵਲਾ ਗਤ ਭਗਵਾਨ

ਧਰਮ ਕਾਹੂ ਕਰ ਕੇ ਇੱਛਾ ਨਿਭਾ ਛਾਇ ਕੇਵਲ ਭਗਤ ਕੀਰਤਨ ਸੰਗੜਾ ਚ ਮਨ ਤਨ ਅੰਦਰ ਸਿਮਰਨ ਗੋਪਾਲ ਸਭ ਪ੍ਰਭੁਤ ਕਿਰਪਾਲਾ ਉਦਰੜਾ ਬ੍ਰਹ ਨਾਮ ਜੋ ਪਾਵੇ ਨਾਨਕ ਹੋਵੇ ਸਾਨੂੰ ਪਰਮ ਗਤ ਪਾਵੇ ਭਗਵਤੀ ਭਗਵੰਤ ਭਗਤ ਕਰੰ ਸਗਲ ਦਿਆ ਕਰ ਦੋਸ਼ ਗਹਨ ਮਨ ਦੇ ਬਿਨ ਸਾ ਸਗਲਾ ਪਰਮ ਕਰ ਪੂਜਾ ਸਗਲ ਪਾਰ ਮਨ ਸਾਸ ਤੁਮ ਪਾਪਾਂ ਮਨ ਹੋਵੇ ਭਗਵਤ ਕੀ ਮਾਇਆ ਤੋਂ ਤੁਮ ਹੋਵੇ।

ਵਿਚਾਰ ਹੈ। ਕਈ ਕੋਟ ਨਾਵ ਤਨ ਨਾਮ ਤਿਆਵ ਨਾਨ ਕਰਤਿਕ ਅੰਤ ਨਾਮ ਪਾਵ ਹੈ। ਕਈ ਕੋਟ ਪਾਇਆ ਅਪਮਾਨ, ਕਈ ਕੋਟ ਅੰਧ ਅਗਿਆਨ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਵਿਗਾਤ ਮਨਕੋਰ, ਕਈ ਕੋਟ ਪਰ ਦਰਭ ਕਾਵ ਹਿਰ ਹੈ, ਕਈ ਕੋਟ ਪਰ ਦੁਖ ਨਾ ਕਰ ਹੈ, ਕਈ ਕੋਟ ਮਾਇਆ ਸ਼ਰਮ ਵਾਹੀ, ਕਈ ਕੋਟ ਪ੍ਰਦੀ ਸਰਮ ਵਾਹੀ, ਜੇਤ ਜਿਤ ਲਾਇਵ ਹਾਂ ਤੇਤ ਤਿਤ ਲਗਨਾ ਨਾਨ ਕਰਤਿਕ ਜਾਨ ਕਰਤਾ ਰਚਨਾ, ਕਈ ਕੋਟ ਸਿਧ ਜਦੀ ਜੋਗੀ, ਕਈ ਕੋਟ ਰਾਜ ਰਹਿ ਭੋਗੀ, ਕਈ ਕੋਟ ਪੰਖੀ ਸਰਪਿਆ ਪਾਏ, ਕਈ ਕੋਟ ਪਾਥਰ ਬਿਰਖ ਨਿਪਜਾਏ, ਕਈ ਕੋਟ ਪਾਵਣ ਪਾਣੀ ਪੈ ਸੰਤਰ, ਕਈ ਕੋਟ ਦੀਸ ਭੂ ਮੰਡਲ, ਕਈ ਕੋਟ ਸਸੀ ਅਰ ਸੁਰਨਾ ਕਿਆਦਰ, ਕਈ ਕੋਟ ਦੀ ਉਦਾਨ ਮੰਦਰ ਸਰ ਸ਼ਤਰ, ਸਗਲ ਸਮਗਰੀ ਆਪਣਾ ਸੂਤ ਧਾਰ, ਨਾਨਕ ਜਿਹ ਜਿਹ ਪਾਇ ਤੇ ਸ ਤਿਹ ਨਹਿ ਧਾਰ, ਕਈ ਕੋਟ ਰਾਜਸ ਤਾਮਸ ਸਾਤਕ, ਕਈ ਕੋਟ ਵੀਤ ਪ੍ਰਾਣ ਸਮਰਤ ਅਰ ਸਾਸਤ, ਕਈ ਕੋਟ ਕੀ ਰਤਨ ਸੰਬਦ, ਕਈ ਗੁਣਨ ਪ੍ਰਕਾਰ ਚੰਦ, ਕਈ ਕੋਟ ਕੀ ਅਚਰ ਜੀਵੇ, ਕਈ ਕੋਟ ਗਿਣੀ ਵੀਰ ਸਵਰਣ ਥੀਵੇ, ਕਈ ਕੋਟ ਜਾਖ ਕਿਨ ਰੂਪ ਸਾਚ, ਕਈ ਕੋਟ ਭੂਤ ਪ੍ਰੇ ਸੁਖਨ ਵਿਰਕਾ, ਸਭ ਦਿਨ ਗਿਰਾ ਸਭ ਹੁਤੇ ਦੂ ਨਾਨਕ ਪਾਪ ਲਿਪਤ ਰਹਿਆ ਭਾਰ ਪੂਰ, ਕਈ ਕੋਟ ਪਾਤਾਲ ਗਵਾਸ, ਕਈ ਕੋਟ ਨਰਕ ਸੁਰਨ ਵਾਸ, ਕਈ ਕੋਟ ਜਨਮ ਜੀਵ ਹਮਰ ਹੈ, ਕਈ ਕੋਟ ਬਹਜੋ ਨਿਮਰ ਹੈ, ਕਈ ਕੋਟ ਬੈਠ ਤੇ ਹੀ ਪਾਹੀ, ਕਈ ਕੋਟ ਕਾਲਿਆਂ ਥਕ ਪਾਹੀ, ਕਈ ਕੋਟ ਕੀ ਧਨਵੰਦ, ਕਈ ਕੋਟ ਮਾਇਆ ਮਹਿ ਚਿੰਤ ਜਹ ਜਹ ਪਾਣਾ,

ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰ ਨਹਾਰ ਸੰਤ ਗਿਰਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕਾ ਦੁਖ ਨਾਰ ਜਾ ਘਟੈ ਸੰਤ ਕਾ ਦੁਖ ਜਮ ਦਿਨ ਛੁਟੈ ਸੰਤ ਕਾ ਦੁਖ ਨਰ ਸੁਖ ਸਭ ਜਾਇ ਸੰਤ ਕਾ ਦੁਖ ਨਰਕ ਮਹਿ ਪਾਇ ਸੰਤ ਕਾ ਦੁਖ ਨ ਮੈ ਤੁਇ ਮਲੀਨ ਸੰਤ ਕਾ ਦੁਖ ਸੁਭਾ ਤੁਹੀਨ ਸੰਤ ਕੇ ਹਤਿ ਕਾਉ ਰਖੈ ਨ ਕੋਇ ਸੰਤ ਕਾ ਦੁਖ ਸਨ ਪ੍ਰਸਟ ਹੋਇ।

ਕਮਾਈ ਹੈ, ਸੰਤ ਕਾ ਦੁਖੀ ਉਜੜ ਪਾਈ ਹੈ। ਸੰਤ ਕਾ ਦੁਖੀ ਅੰਤਰ ਦੀ ਥੂਥ ਹੈ, ਜਿਨ ਸਾਸ ਬਿਨਾ ਅੰਮ੍ਰਿਤ ਕਿਲੋ ਥਾ। ਸੰਤ ਕਾ ਦੁਖੀ ਕੀ ਜੜ ਕਿਛ ਨਾਹੀ, ਆਪਨ ਵੀ ਜਪ ਹੀ ਪਾਹਿ। ਸੰਤ ਕਾ ਦੁਖੀ ਕਾ ਵਰਨ ਰੱਖਣ ਨਾਰ ਨਾਨਕ ਸੰਤ ਭਗਤ ਲਏ ਉਹ ਬਹਾਰ। ਸੰਤ ਕਾ ਦੁਖੀ ਅਉਂ ਬਿਲ ਲਾਏ, ਜਿਉਂ ਜਰ ਵਿਹੂਣ ਵਛਲੀ ਤੜਫੜਾਏ। ਸੰਤ

ਸਭ ਸੰਗਤ ਚਾਲਾ ਉਮਾਰ ਗੋਬਿੰਦ ਬਿਟਕ ਪਾਵ ਜਪ ਯਾਰ ਬਿੰਦ ਕਰ ਹਰ ਕਰ ਮਨ ਸਰਵਨ ਹਰ ਕਥਾ ਹਰ ਤਰਕਾ ਨਾਨਕ ਪੂਜਨ ਮੱਥਾ ਬਿਟ ਪਾਗੀ ਤੀਏ ਜਾਨ ਜਗ ਮਾਹਿ ਸਦਾ ਸਦਾ ਹਰਿ ਗੁਣ ਗਾਹਿ ਰਾਮ ਨਾਮ ਜੋ ਕਰਹ ਵਿਚਾਰ ਸੇ ਤਨ ਆਨੰਦ ਕਰੇ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖ ਸਦਾ ਸਦਾ ਜਾਨ ਤੇ ਸੁਖੀ ਏਕੋ ਏਕ ਏਕ ਵਿਚਾਰ ਤਵਤ ਜੋ ਸੋ ਜੀ ਜਾਨ ਨਾਮ ਸੰਗ ਜਿਸ ਕੋ ਮਨ ਮਾਨਿਆ ਨਾਨਕ ਤਨਿਖ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣਾ ਸੋ ਜਾਇ ਤਸ ਜਾਨੋ ਤਰਸ ਨਾਮ ਬੋਜੈ ਸਾਧ ਸੰਗ ਹਰ ਹਰ ਜਹ ਕਹਿਤ ਸਰਬ ਰੋਗ ਤੇ ਉਹ ਹਰ ਜਨ ਰਹਿਤ ਅਨਤਨ ਕੀਰਤਨ ਕੇਵਲ ਬਕਿਆਨ ਗ੍ਰਸਤ ਮਨ ਸੋਈ ਨਿਰਵਾਨ ਕੁਪਰ ਜਿਹ ਜਨ ਕੀ ਆਸਾਧ ਘਟਿਆ ਜਮ ਕੀ ਪਾਸਾ ਪਾਰ ਬ੍ਰਹਮ ਕੀ ਜਨ ਮਨ ਭੂਖ ਨਾਨਕ ਤੇ ਸਹਿਨ ਲਾਗੈ ਹੈ ਦੁਖ ਜਿਸ ਕੋ ਹਰ ਪ੍ਰਭ ਮਨ ਕੀਤੇ ਆਵੈ ਸੋ ਸੰਤ ਸੋਹਿ ਨਾਨਕ ਡਲਾਵੈ ਜਹ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਾਹੁ ਕਿਸ ਤੇ ਡਰੈ ਜੈਸਾ ਸ ਤੈਸਾ ਤ੍ਰਿਸ਼ਟਾਇਆ ਆਪਣੇ ਕਾਰਜ ਮੈਂ ਆਵ ਸਮਾਇਆ ਸੋਧਤ ਸੋਧਤ ਸੋਧਤ ਸੀ ਜਿਆ ਗੁਰਪ੍ਰਸਾਦ ਤਾਥਾ ਬੂਜਿਆ ਜਬ ਦੇਖਾ ਤਾ ਸਭ ਗੁਰੂ ਨਾਨਕ ਸੋ ਸੂਖਮ ਸੋਇਆ ਸੂਰ ਨਹਿ ਕਿਸ ਜਨਮ ਮੈਂ

ਹਰ ਸੰਗ ਸਹਿ ਸੁਭਾਇ ਹੋਇ ਸੋਇ ਕਰਣੇ ਹਰ ਪਛਾਣੇ ਸੋਇ ਪ੍ਰਭ ਕੈ ਕੀਆ ਜਨ ਮੀਟ ਲਗਾਣਾ ਜੈ ਸਾਹ ਤੈਸਾ ਦ੍ਰਿਸ਼ਟਾਨਾ ਜਿਹ ਤੇ ਉਪਜੇ ਤਿਹ ਮਹਿ ਸੁਮਾਇ ਹੋਇ ਸੁਖ ਨਦਾਨ ਹੁਣ ਬਨ ਆਇ ਆਪ ਪਾਪ ਦੀ ਨਾਮ ਨਾਨਕ ਪ੍ਰਭ ਜਨ ਇੱਕ ਜਨ ਸਰੋਕ ਸਰਬ ਕਲਾ ਭਾਰ ਪੂਰ ਪ੍ਰਭ ਵਿਰਤਾ ਜਨ ਨਾਰ ਜਾ ਕੇ ਸਿਮਰਨ ਉਦਰੀ ਆਇ ਨਾਨਕ ਦੇ ਫਲਹਾਰ ਅਸ਼ਟਪਦੀ ਟੂਟੀ ਗੰਢ ਨਾਰ ਗੋਪਾਲ ਸਰਬ ਜਿਆਪੀ ਪ੍ਰਤ ਪਾਰ ਸਗਲ ਚਿੰਤਾ ਜਿਸ ਮਨ ਵਾਹੇ ਦੇਹ ਤੇ ਬਿਰਥਾ ਪੂਜ ਨਾ ਹਿਰੇ ਮਨ ਮੇਰੇ ਸਦਾ ਹਰ ਜਾ ਪਿਆ ਬਨਾਸੀ ਪ੍ਰਭਾ ਪਿਆ ਪਾਪਨ ਕੀਆ ਕਛੁ ਨਾ ਹੋਈ ਜੀ ਸਾਉ ਪ੍ਰਾਨ ਬਚਾ ਕੋਏ ਤੇ ਸਭਿਨ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਾਪੀ ਹਰਨਾਮ ਰੂਪ ਬੰਦ ਹੋਏ ਨਾਹੀ ਮੋਹ ਹੈ ਪ੍ਰਭ ਜੋਤ ਪ੍ਰਭ ਕੀ ਜੋਤ ਸਗਲ ਕਾਟ ਸੋ ਹੈ ਤਨਵੰਤਾ ਹੋਈ ਕਿਆ ਕੋ ਕਰ ਬੈ ਜਾਂ ਸਭ ਕਿਸ ਤਿਸਕਾ ਦੀਆ ਦਰਬੈ ਤਸੂਰਾ ਜੇ ਕੋ ਕਹਾਵੇ ਪ੍ਰਭ ਕਲਾ ਬਿਨ ਕਹਤਾਵੇ ਜੇ ਕੋ ਹੋਏ ਬਹਿ ਦਾ ਤਾਰ ਜਿਸ ਦੀਨ ਹਾਰ ਜਨ ਗਾਵਰ ਜਿਸ ਗੁਰ ਪ੍ਰਸਾਦ ਤੂੰ ਕਿਆ ਹਾਵ ਰੋਗ ਨਾਨ ਸੋਜਨ ਸਦਾ ਰੋਗ ਜੋ ਮੰਦਰ ਕਾਵ ਥਮਾ ਥਮਨ ਤਿਉਂ ਗੁਰ ਕਾ ਸੁਖ ਮਨ ਹਸ ਥਮਨ ਜਿਉ ਪਾ ਖਾਣ ਨਾਵ ਚੜ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸ ਤਰੈ ਜਵੰਤ ਕਾਰ ਦੀਪਕ ਪ੍ਰਕਾਸ਼ ਗੁਰ ਦਰਸ਼ਨ ਦੀ ਹੋ ਮਨ ਹੋਇ ਵਿਗਾਸ ਜਿਉ ਮਹਾ ਉਦਿਆਨ ਮਹਾਰਕ ਪਾਵੇ ਤਿਉਂ ਸਾਧੂ ਸੰਗਲ ਜੋਤ ਪ੍ਰਗਟਾਵੈ ਤੇਨ ਸੰਤਨ ਕੀ ਵਾਛਾ ਤੂ ਨਾਨ ਹਰ ਵਚਾ ਪੁਰਮਾਨ ਮੂਰਖ ਕਹਿ ਬਿਲ ਲਾਈਆ ਗੁਰੂ ਲਿਖ ਕਾ ਲਿਖਿਆ ਪਾਈਆ ਤੂ ਸੂ ਪ੍ਰਭ ਦੇ ਬਨਹਾਰ ਵਰਤਿਆਗ ਤੂ ਤੇ ਸਹਿਜ ਤਾਰ ਜੋ ਕਾਸ਼ ਕਰੈ ਸੋਇ ਸੁਖਮਾਨ ਕੂਲਾ ਕਾਹਿ ਫਿਰਿਆ ਜਾਨ ਕੌਣ ਵਸਤਾ ਆਇ ਤੇਰਾ ਸੰਗ ਲਵਟ ਰਹੋ ਰਾਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਵਾਹਿ ਨਾਨਕ ਪਾਤ ਸੇਤੀ ਕਰ ਜਾਹੇ ਜਿਸ ਵਖਰ ਕੋ ਲੈ ਤੂ ਹੈ ਰਾਮ ਨਾਮ ਸੰਤਨ ਕਰ ਪਾਇਆ ਤਜ ਅਵਮਾਨ ਲਿਖ ਮਨ ਮੋਰ ਰਾਮ ਨਾਮ ਹਿਰਦੇ ਮਹਿ ਤੋ ਲਾਦ

ਸ੍ਰਿਸ਼ਟਿ ਵਾਹਿਗੁਰੂ ਲਿਖ ਲਹਿਣ ਉਪਾਹੀ ਸਭ ਕਿਸ ਦਿਸ ਕਾ ਕਰਨੈ ਜੋਗ ਤਿਸ ਬਿਨ ਦੂਸਰੋ ਅਨ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਦੂਜ ਨਿਰਮਲਿ ਕਰਣੀ।

ਸਕਲ ਕਰੀ ਕਿਨ ਵਾਹਿ ਪੂਰ ਰਹਿ ਪੂਰਨ ਸਭ ਠਾਇ ਨਾਨਾ ਵਿਦ ਕਰ ਬਨੰਦ ਬਨਾਇ ਅਪਨੀ ਕਿਉਂ ਦਇਆ ਵਿਪਾਇ ਸਭ ਘਟ ਦਸ ਕੇ ਸਭ ਦਸ ਕੇ ਠਾਇ ਜਬ ਜਬ ਜੀਵ ਅਨੰਦ ਕਰ ਨਾਮ ਨਾਮ ਕੇ ਧਾਰੀ ਸਗਲ ਜਨ ਨਾਮ ਕੇ ਧਾਰੀ ਖੰਡ ਬ੍ਰਹਮੰਡ ਨਾਮ ਕੇ ਧਾਰੀ ਸਿਮਰਤ ਵੀਤ ਪ੍ਰਾ ਨਾਮ ਕੇ ਧਾਰੀ ਸੋਨਾ ਗਿਆਨ ਗਿਆਨ ਨਾਮ ਕੇ ਧਾਰੀ ਆਗਾ ਸੁਪਾਤ ਨਾਮ ਕੇ ਧਾਰੀ ਸਗਲ ਆਗਾ ਨਾਮ ਕੇ ਧਾਰੀ ਪੁਰੀਆ ਸਭ ਭਵਨ ਨਾਮ ਕੇ ਸੰਗੁਦਰ ਸੰਸਰਾਵਨ ਕਰ ਕਿਰਪਾ ਜਸਾਪਨਾ ਨਾਮ ਰਾਈ ਨਾਨਕ ਚੌਥੇ ਪਾਤਮਾ ਸੋਜਨ ਗਤ ਪਾਇ ਰੂਪ ਸਤਿ ਜਾ ਕਾ ਸਤਿ ਅਸਨ ਪੁਰ ਸਤਿ ਗੁਰ ਪ੍ਰਧਾਨ ਕਰ ਤੂ ਸਤਿ ਸਤਿ ਜਾ ਕੀ ਬਾਣੀ ਸਤਿ ਪੁਰ ਸਮਾਹਿ ਸਮਾਣੀ

ਪ੍ਰਤਿਪਾਈ ਸਾਹਿਤ ਬਚਨ ਸਾਧੂ ਕਦੀ ਸਾਹਿਤ ਤੀ ਜਨ ਜਾ ਕਰਦਾ ਪ੍ਰਭੇ ਸਾਧ ਨਿਰਤ ਪੂਜਾ ਜੀ ਕੋਈ ਨਾਮ ਜਪਤ ਤਾ ਕੀ ਗਾ ਤੋ ਆਵ ਸਾਧ ਕੀਆ ਸਭ ਸਾਥ ਆਪੇ ਜਾਣੇ ਆਪਣੀ ਮਿਤ ਗਾਤ ਇਸ ਕੇ ਸ੍ਰੇਸ਼ਟ ਸੁ ਕਰਨਿਹਾਰ।

ਹਿਰਦੈ ਜਨ ਮਾਨਿਆ ਕਰਮ ਕਰਾਉ ਤਿਨ ਮੂਲ ਪਛਾਨਿਆ ਜਾ ਕੇ ਹਿਰਦੈ ਵਿਸਵਾਸ ਪ੍ਰਭ ਤਤ ਗਿਆਨ ਤੇ ਹਮਾਰ ਪ੍ਰਗਟਾਇਆ ਪੈ ਤੀ ਨਿਰਪਾ ਹੋਇ ਵਸਾਨਾ ਜਿਹ ਤੇ ਉਪਜਿਆ ਤਹ ਮਹਿ ਸਮਨ ਬਸ ਮਹਿ ਤੇ ਬਤ ਕਢਾਈ ਤਾਪ ਪੀਨ ਨ ਕਹਿਣਾ ਜਾਈ ਬੁਗਜੈ ਬੁਧਨ ਹਰ ਬਬੀਕ ਨਾਰਾਇਣ ਮੇਰੇ ਨਾਨਕੀ ਕਰ ਠਾਕੁਰ ਕਾ ਸੇਵਕ ਆਗਿਆ ਕਰ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਮਨ ਪ੍ਰਤੀ ਠਾਕੁਰ ਕੇ ਸੇਵਕ ਨਿਰਮਲ ਰੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕਾ ਸੇਵਕ ਜਾਨ ਸੰਗ ਪ੍ਰਭ ਕਾ ਸੇਵਕ ਨਾਮ ਕਰੰਗ ਸੇਵਕ ਆਓ ਪਾਲਨ ਹਰ ਸੇਵਕ ਕੀ ਰਾਖਨ ਰੰਕਾਰ ਸੋ ਸੇਵਕ ਦਇਆ ਪ੍ਰਭ ਧਾਰਾ ਨਾਨਕ ਸੋ ਸੇਵਕ ਸਾਸ ਸਾਧ ਸੰਭਾਰ ਆਪਣੇ ਜਨ ਕਾ ਪਰਤਾ ਢਾਕੇ ਆਪਣੇ ਸੇਵਕ ਸਰ ਪਰ ਰਾਖੇ ਆਪਣੇ ਦਾਸ ਦੇ ਵਡਾਈ ਆਪਣੇ ਸੇਵਕ ਨਾਮ ਜਪਾਈ

ਸਿਆਨ ਸਭ ਵਿਚਾਰ ਦਿਸ ਜਨ ਕੇ ਤੂੰ ਸਿਵਾ ਲਾਗਾ ਮਨ ਜਾਣਾ ਹੋਵੇ ਤੇਰਾ ਨਾਨਕ ਦਿਸ ਜਨ ਕੇ ਪੂਜਾ ਸਾਧ ਪਰਾ ਸਲੋਕ ਸਾਧ ਮੂਰਖ ਜਨ ਜਾਣਿਆ ਸਾਧੂ ਤਸਕਾ ਨਾਮ ਤਸਕਾ ਸੰਗ ਸਿਵੋਤਰਾ ਨਾਨਕ ਅਰਗਨ ਗਵਸ਼ਟ ਪਾਦੀ ਸਾਧ ਗੁਰ ਸੇਖ ਕੀ ਕਰਾ ਪ੍ਰਤਪਾਲ ਸੇਵੋ ਕਾ ਗੁਰ ਸਦਾ ਦਇਆਲ ਸੇਖ ਕੀ ਗੁਰ ਦੁਰ ਮਾਤਮਾ ਲਿਖਰਾ ਗੁਰ ਵਚਨ ਹਰ ਨਾਮ ਉਤਰਾ ਸਾਧੂ ਸੇਖ ਬੰਧਨ ਕਾਟ ਹੈ ਗੁਰ ਕਾ ਸੇਵ ਵਕਾਰ ਦਿਹਾਟ ਹੈ ਸਾਧ ਗੁਰ ਸੇਖ ਕੋ ਨਾਮ ਤਾਨ ਦੇ ਗੁਰ ਕਾ ਸੇਵ ਉਡ ਭਾਗੀ ਹੈ ਸਤਿਗੁਰ ਸੇਖ ਹਲ ਪਲ ਦਸਵਾਰ ਨਾਨਕ ਸਤਿਗੁਰ ਸੇਖ ਕਾਉ ਜੀ ਅਨਾਦ ਸੰਭਾਰ ਹੈ ਗੁਰ ਕਾ ਗ੍ਰਿਹ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮਹੰਸਾ ਹੈ ਆਪਸ ਕਉ ਕਰ ਕਾਸ਼ਨਾ ਜਨਾਵੈ ਹਰ ਹਨਾ ਬ੍ਰਦਾ ਸਤਿ ਆਵੈ ਮਾਨ ਵਿੱਚ ਸਤਿਗੁਰ ਕਾ ਪਾਸ ਤੇ ਸੇਵਕ ਕੀ ਕਾਰਜ ਰਾਜ ਸੇਵਾ ਕਰ ਦੋ ਨਿਹ ਕਾਮੀ ਦਸ ਕਹੋ ਪ੍ਰਭ ਸੁਆਮੀ ਆਪਣੀ ਕਿਰਪਾ ਸਾਹਿਬ ਕਰੀ ਨਾਨਕ ਸੋ ਸੇਵ ਗੁਰ ਕੀ ਮਾਤ ਲਈ ਵੀ ਸਪਿਸ ਗੁਰ ਕਾ ਮਨ ਮਾਰਾ ਸੋ ਸੇਵਕ ਪਰਮੇਸ਼ਰ ਕੀ ਗਾਤ ਜਾਣੈ ਸੋ ਸਤਿਗੁਰ ਜਿਸ ਹਿਰਦੈ ਹਰ ਨਾਉ ਅਨਕ ਵੈਰ ਗੁਰ ਕਉ ਪਰ ਜਾਉ ਸਰਵ ਨਿਧਾਨ ਜੀ ਅਗਾ ਦਾਤਾ ਅਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨਮ ਪਾਰ ਬ੍ਰਹਮ ਜੀ ਕਹਿ ਆਪ ਨਹਿ ਕਹਿ ਪਰਮ ਸਹਿ ਸੋ ਸਿਆਨ ਬੁਲਾਇਆ ਨਾ ਜਾਈਐ ਨਾਨਕ ਹਰ ਗੁਰ ਬੁੜ ਪਾਗ ਪਾਈਐ ਸਫਲ ਦਰਸਨ ਅਪੇਖਤ ਉਪਨੀਤ ਪਰ ਸਤ ਚਰਨ ਗਾਤ ਨਿਰਮਲ ਰੀਤ ਪੇਟ ਸੰਗ ਰਾਮ ਗੁਣ ਰਵਿ ਪਾਰ ਬ੍ਰਹਮ ਕੇ ਦਰਗਹਿ ਗਵੈ ਸੰਕਰ ਵਚਨ ਕਰਨ ਆ ਗਾਨੀ ਮਨ ਸੰਤੋਖ ਹੈ ਤੂੰ ਪਤੀਆ ਨੇ ਪੂਰਾ ਗੁਰਾ ਕਿਆ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੀ ਖਾਵੇ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਹ ਪਾਵੇ ਤਸਲੈ ਮਿਲਾਈ ਜਿਹ

ਕਰਹਿ। ਚਰਨ ਕਮਲ ਹਿਰਦੈ ਸਿਮਰੈ ਸਤਿਗੁਰ ਹਰਿ, ਸਤਿਗੁਰ ਆਪਣੇ ਨਾਨਕ ਜਿਹ ਪ੍ਰਸਾਦ ਹੈ ਸਭ ਪ੍ਰਭ ਜਪਨੀ। ਹੋ ਹਾਰ ਦਾਸ ਪਾਵੈ ਤਨ ਕੋਇ, ਅੰਮ੍ਰਿਤ ਪੀਵੈ ਅੰਮ੍ਰਿਤ ਸੋਇ, ਪੁਰਖਾ ਨਾਹੀ ਕਦੇ ਬਿਨਾਹਿ, ਜਗ ਮਨ ਪ੍ਰਗਟੇ ਗੁਣ ਦਾਸ।

ਕਹਿ ਨਾ ਸਬਦ ਮਾਇ ਠਾਣ ਵਰਦਾਇ ਅੰਤ ਪੈ ਦੁੱਖ ਨਾਠੇ ਪਾਇ ਜਨ ਮਨ ਕੇ ਮਿਟਿਆ ਅੰਦੀ ਸੇ ਸਾਧਕ ਪੂਰਨ ਉਪਦੀ ਸੇ ਪਾਉ ਚੂਕਾ ਨਿਰਪਾਉ ਹੋਈ ਬਸ ਸਕਲ ਵਿਆਦ ਮੰਤੀ ਖੈ ਨਸੇ ਜਿਸ ਕਾ ਸਾਧਨ ਕਿਰਪਾ ਤਰ ਸਾਸਨ ਜਮ ਨਾਮ ਰਾਜੀ ਤਿਤ ਪਾਈ ਚੁਕੇ ਬ੍ਰਹਮ ਗਾ ਮਨ ਸੰਦਾਨ ਕਹਿਰ ਹਰ ਜਾ ਸਰਮ ਨਿਰਗੁਣ ਆਪ ਸਰ ਗੁਣ ਪੀਓ ਹੀ ਕਲਾ ਤਾਰਜਨ ਸਗਲੇ ਮੋਹੀ ਆਪਣੇ ਚਰਿਤ ਪ੍ਰਭਾਵ ਬਨਾਇ ਆਪਣੀ ਬਿਉਂਦੇ ਆਪਿ ਪਾਇ ਹਾਰ ਬਿੰਦ ਦੂਜਾ ਨਾਹੀ ਹੋਏ ਸਰਵ ਨਿਰੰਤਰੀ ਕਸੋਇ ਓਤ ਪੋਤ ਰਵਿਆ ਰੂਪ ਰੰਗ ਪੈ ਪ੍ਰਕਾਸ਼ ਸਾਧਕ ਸੰਗ ਰਾਜ ਰਚਨਾਇ ਆਪਣੀ ਕਲ ਧਾਰੀ ਜਨਕ ਬੈਰ ਨਾਨਕ ਬਲਿਹਾਰਿ ਸਲੋਕ ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਸ਼ਹਿਰ ਹਰ ਹਰ ਨਾਮ ਕਮਾਵਨਾ ਨਾਨਕ ਹੋ ਧਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰਹੁ ਬਿਚਾਰੀ ਸੁਨਾਮ ਆਧਾਰ ਅਵਰ ਉਪਾਸ ਸਮੀਤ ਬਿਸਾਰੁ ਜਨ ਕਮਲ ਰੇਤ ਮੈਂ ਵਰਤਾਰਹੁ ਕਰਨ ਕਾਰਨ ਸਬਰਾ ਸੁਮਰਾਥ ਦ੍ਰਿੜ ਕਰ ਗਹੁ ਨਾਮ ਹਰ ਵਾਥਿਉ ਧਨ ਸੰਚਹ ਹੋਵਹ ਭਗਵੰਤ ਸੰਤ ਜਨਕ ਨਿਰਮੰਦੀ ਕਾਸ ਰਾਖ ਮਨ ਵਾਹਿ ਸਰਵ ਰੂਪ ਨਾਨਕ ਮਿਟ ਜਾਹੀ

ਜਾਤ ਤੂੰ ਲਿਖੀ ਗਿਆ ਨੇ ਭਗਤ ਬਿਨਾ ਬਡੂਬੇ ਸਿਆਨ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖ ਮਨ ਵਾਹਿ ਜਨਮ ਜਨਮ ਕੇ ਗਿਰਿ ਵਿਖ ਜਾਹਿ ਆਪ ਜਪ ਅਵਰਾ ਨਾਮ ਜਪਾਵ ਸੁਨਤ ਕਹਿ ਦ੍ਰਹਿਤ ਕਹਿਤ ਪਾਵ ਸਾਰ ਪੂਸਾ ਧਰ ਗੁਣਾ ਸਹਿ ਸੁਭਾਇ ਨਾਨਕ ਗੁਣ ਗਾਵ ਗੁਣ ਗਾਵ ਜਿਰੀ ਉਤਰ ਸਮੈਣ ਬਿਨ ਸਜਾ ਹੋਮੈ ਵਿਖੈਲ ਉਹੀ ਅਚਿੰਤ ਵਸੈ ਸੁਖਨਾਰ ਸਾ ਸਗਰਾ ਸਨਾ ਸੰਭਾਵ ਛੱਡ ਸਿਆਮ ਸਗਰੀ ਮਨਾ ਸਾ ਸੰ ਪਾਵੈ ਸਚ ਗੁਣਾ ਹਰ ਪੂੰਜੀ ਸੰਚ ਕਰ ਵਿਆਵ ਹਾਰੀ ਹਾ ਸੁਰਦਰ ਗਜਕਾਰ ਸਰਬ ਨਿਰੰਤਰੀ ਕੋ ਦੇਹ ਕਹ ਨਾਨਕ ਜਾ ਕਮ ਸੁਖ ਦੇਖੇ ਕੁਜਾ ਪੀ ਕੋ ਸਾ ਗਾਹੀ ਇੱਕ ਸਿਮਰੇ ਕੋ ਮਨਾਹੀ ਇੱਕ ਸੁਖੇ ਗੁਣ ਗਾਵ ਅਨੰਤ ਮੰਤਾ ਜਾ ਪੀ ਇੱਕ ਭਗਵੰਤ ਏਕੂ ਏਕ ਏਕ ਹਰਿ ਆਪ ਪੂਰਨ ਰਹਿ ਪੂਰਹਿ ਪ੍ਰਭ ਆਪ ਗੁਣ ਕਬੀਰ ਸਾਰੀ ਕਿਤ ਪਏ ਅਰਾਧ ਪਰਾਸ਼ਤ ਗਏ ਮੰਤਰ ਅੰਤਰੀ ਪ੍ਰਭ ਰਤ ਗੁਰੂ ਪ੍ਰਸਾਦ ਨਾਨਕ ਇੱਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਾਉ ਸਰਨ ਆਇ ਨਾਨਕ

ਸਾਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਇਆ। ਰਹ ਪਾ ਬਿਰਲਾ ਕੋਈ ਦਿਨ ਚਾਖਿਆ ਸੀ ਜਨ ਦ੍ਰਿਪਤਾ ਨੇ ਪੂਰਨ ਪੁਰਖ ਨੇ ਡੁਲਾ ਨੇ ਸੁਭਰ ਭਰੀ ਪ੍ਰੀਮ ਰਸ ਰੰਗ ਉਪਜਾ ਚਾਹ ਸਾਧ ਕਸੰਗ ਪਰੇ ਸਰਨਾ ਸਭ ਤਿਆਗ ਅੰਤਰ ਪ੍ਰਕਾਸ ਆਨੰਦ ਲਿਵਲਾਗ ਬਿੜਪਾਗੀ ਜਪਿਆ ਪਰਾ ਸੋਇ ਨਾਨਕ ਨਾਮ ਰਤੀ ਸੁਖ ਹੋਏ ਸੇਵਕ ਮਨ ਸਾਹ ਪੂਰੀ ਪਏ ਸਾਧ ਪ੍ਰਤੀ ਨਿਰਮਲ ਮਤ ਲਈ ਜਨ ਕਹੋ ਪ੍ਰਭ ਹੋਈ ਉਦਾ ਯਾਰ ਸੇਵਕ ਨੂੰ ਸਦਾ ਨੇ ਹਰ ਬੰਧਨ ਕਾਰਨ ਮੁਕਤ ਜਨ ਪਿਆ ਜਨਮ ਮਰਨ ਤੁਕ ਕ੍ਰਮ ਗਿਆ ਸੁਪਨੇ ਸਰਦਾ ਸਾਹਿਬ ਗੁਰੀ ਰਵ ਰਹਿਆ ਸਾਧ ਸੰਗ ਹਜੂਰੀ ਜਿਸ ਕਾ ਸਾਧ ਇੰਦਰੀਆ ਮਿਲਾਇ ਨਾਨਕ ਭਗਤੀ ਨਾਮ ਸਮਾਈ ਸੋ ਕਿਉਂ ਬਿਸਰੈ ਜੇ ਕਾਰਨ ਭਾਨ ਸੁਖ ਬਿਸਰੈ ਜੇ ਕੀਆ ਜਨ ਸੁਖ ਬਿਸਰੈ ਜਨ ਸਾਹਿਬ ਕੀ ਛਦੀਆ ਸੁਖ ਬਿਸਰੈ ਜੇ ਜੀਵਨ ਜੀਆ ਸੁਖ ਬਿਸਰੈ ਜੇ ਅਗਨ ਮਹਾਰਾ

ਜਪੁ ਅਵਰ ਨਾਮ ਜਪੈ ਵਹ ਭਗਤ ਭਾਗ ਤਰਜਾ ਸੰਸਾਰ ਬਿਨ ਭਗਤੀ ਤਨ ਹੋਸੀ ਸ਼ੈਰ ਸਰਬ ਕਿਰਿਆਨ ਸੂਪ ਨਿਧ ਨਾਮ ਗੁਰਤ ਜਤ ਪੈ ਬਿਸਰਾਮ ਸਕਲ ਦੁਖ ਕਾਵਤ ਨਾਸ ਨਾਨਕ ਨਾਮ ਜਪ ਬੰਤਾ ਸਬਜ ਪ੍ਰੀਤ ਪ੍ਰੇਮ ਰਹਿ ਚਾ ਮਨ ਤਨੰਤਰੀ ਸਵਾਮੀ ਜੀ ਤਨ ਪੇਖ ਤਰਸ ਸੁ ਹੋਇ ਮਨ ਵਿਕਸੈ ਸਾਧ ਚਰਨ ਦੋਇ ਭਗਤ ਜਨਕ ਮਨ ਤਨ ਰੰਗ ਬਿਰਾ ਕੋ ਪਾਵੈ ਸੰਗੀ ਵਹਿ ਦੂਜਾ ਕਰਮਇਆ ਗੁਰੂ ਬਸਾ ਨਾਮ ਜਪ ਲਇਆ ਤਾ ਕੀ ਉਪਮਾ ਕਹਿ ਨ ਜਾਇ ਨਾਨਕ ਰਹਿਆ ਸਰਬ ਸਮਾਇ ਪ੍ਰਭ ਬਖਸ਼ਣ ਦੀ ਦਇਆਲ ਭਗਤ ਵਚਰ ਸਦਾ ਕਿਰਪਾਲ

ਸਹਿਜ ਸੁਭਾਏ ਤਬ ਸਭ ਸਕਤ ਕਹੋ ਜਿਤ ਠਾਈ ਜਾਵ ਆਪ ਆਪ ਆਪਣੇ ਜੋ ਤਰੈ ਤਬ ਕਮ ਨਿਡਰ ਕਮ ਕਾ ਡਰ ਆਪਣ ਚਲ ਤਾਪ ਕਰਨ ਯਾਰ ਨਾਨ ਠਾਕੁਰ ਅਗਮਾ ਪਾਰ ਅਵਨਾਸ ਸਖਾ ਪਨਾਸਨ ਤਹ ਜਨਮ ਮਰਨ ਕਹ ਕਹ ਬਨਾਸਨ ਜਬ ਪੂਨ ਕਰਤਾ ਪ੍ਰਭ ਸੋਏ ਤਬ ਜਮ ਕੁਦਰਾਸ ਕਹ ਹੋ ਕੇ ਸੋਏ ਜਬ ਅਵਗਤ ਆ ਗੋਚਰ ਪ੍ਰਭ ਕਾ ਤਬ ਚਿਤ੍ਰ ਗੁਪਤ ਕਿਸ ਪੂਛਤ ਲੇਖਾ

ਜਾਇ ਸਚਨਾਮ ਸੂ ਜਨ ਪਾਈ ਸੂ ਸਮਦਰਸੀ ਤਤ ਕਾ ਬੀਤਾ ਨਾਨਕ ਸਭ ਸ੍ਰਿਸ਼ਟ ਕਾ ਜੀਤਾ ਜੀ ਅਜੰਤਰ ਸਭ ਤਾ ਕਹਾ ਦੀਨ ਦਿਆਲ ਅਨਾਥ ਮਨਾਸ਼ ਸਰਗਤ ਹੋਇ ਨਮਰ ਸਮੂਹ ਜਹ ਮਨਹ ਬਸਾਰ।

ਸਨ ਬਿਰਤਿ ਜੈ ਸੇਵ ਕਉ ਸੇਵਾ ਬਨਾਇ ਕੰਬੂਜ ਪਰਮ ਪਦ ਪਾਈ ਇਸ ਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਪੈ ਨਿਰਵੈਰ ਅੰਦਨ ਕੁਲ ਜਹ ਗੁਰਜੇ ਪੈਰੇ ਲੋਕ ਸੁਖੀ ਹੈ ਪਰਲੋਕ ਸੋਏ ਦੇ ਨਾਨਕ ਹਰ ਪ੍ਰਭ ਆਪ ਮੇਲੇ ਸਾਧ ਸੰਗ ਮਿਲ ਕਰਵਾ ਆਨੰਦ ਗੁਣ ਗਾਵ ਪ੍ਰਭ ਪਰਮਾਨੰਦ ਰਾਮ ਨਾਮ ਦਾ ਤੋ ਕਰ ਵਿਚਾਰ ਤੋ ਲਾਭ ਦੇਹ ਪਕਰ ਉਧਾਰ ਅੰਮ੍ਰਿਤ ਭਜਨ ਅਜ ਕੇ ਗੁਣ ਗਾਵ ਪ੍ਰਾਣ ਤਰਨ ਕਹਿ ਸਵਾਵ ਆਠ ਪਹਿਰ ਪ੍ਰਾਪੀ ਖਵ ਨੇਰਾ ਮਿਟਿਆ ਗਿਆਨ ਬਿਨ ਸਿਆ ਅੰਧੇਰਾ ਸੰਗ ਦੇ ਹਿਰਦਾ ਵਸਾਵ ਮਨ ਇੱਛੇ ਨਨ ਹਰ ਪਾਵ ਹਰਤ ਬਲਦ ਦੋਏ ਲਿਹੁ ਸਵਾਰ ਰਾਮ ਨਾਮ ਅੰਤਰ ਉਰਧਾਰ ਪੂਰੇ

ਵਿਸਾ ਸਭ ਸੰਤ ਜਨਕ ਬਿਖੂ ਸਭ ਬ੍ਰਹਮ ਸੰਤ ਜਨਕ ਹਿਰਦਾ ਸਭ ਧਰਮ ਸੰਤ ਜਨਾ ਸੁਨ ਸੋ ਬਚਨ ਸਰਵਿਆਪੀ ਰਾਮ ਸੰਗ ਰਚਨ ਜਿਨ ਜਾਤ ਤੁਸਕੀ ਹਰਹਿਤ ਸਾਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਇ ਸੋਇ ਸੁਖਮਾਨ ਕਰਨ ਕਰਾਵਨ ਹਾਰ ਪ੍ਰਭ ਜਾਨੇ ਅੰਤਰ ਬਸੇ ਬਾਹਰ ਵੀ ਉਹੀ ਨਾਨਕ ਦਰਸ਼ਨ ਦੇ ਸਾਮੂਹਿਆ ਸਾਧ ਕੀਆ ਸਭ ਸਾਤ ਤਿਹ ਪ੍ਰਭ ਦੇ ਸਕਦੀ ਉਤਪਾਤ ਤਿਹ ਪਾਵੈ ਤਾਂ ਕਰੇ ਵਿਸਤਾਰ ਤਿਹ ਪਾਵੈ ਤਾਂ ਏਕ ਅੰਕਾਰ ਅਨਕ ਕਲਾ ਲਖੀ ਨਹਿ ਜਾਈ ਜੇ ਪਾਵੇ ਤਾਂ ਲੈ ਮੇਲਾ ਕਵਨ ਨਿਕਟ ਕਵਨ ਕਹੀਆ ਦੂਰਾ ਪਿਆ ਪਾ ਪਾਰ ਪੂਰੇ ਅੰਤਰਗਤ ਜੀ ਸਾਹਿਬ ਜਨ ਆਏ ਨਾਨਕ ਜਨਾ ਬੁਝੈ ਸਰਬੂਤਾ ਵਰਤਾਰ ਸਰਬ ਨੈ ਨਾਭੀ ਕਨਾਰਾ ਸਗਲ ਸਮਗਰੀ ਜਾ ਕਰ ਤੰਦਾ ਪੰਜਾ ਸਾਹਿਬ ਸੁਨਾਇਆ ਬੰਦਾ ਨਿਕਿਲ ਬਣਾਇਆ ਆਗਿਆਕਾਰੀ ਕੀ ਨਿਮਾਇਆ ਸਾਹਿਬ ਕੈ ਮਾਤਾ ਲਿਵ ਤੋਰਿਆ ਜੋ ਕਿਛ ਕਹਿਣਾ ਸੋ ਆਪ ਹੀ ਕਹਿਆ ਆਗਿਆ ਵੈ ਗਿਆ ਜਾਇ ਨਾਨਕ ਜਮ ਪਵਤ ਰਾਇ ਸਮਾਏ ਇਸ ਤੇ ਹੋਏ ਸਵਨਾ ਬੁਰਾ ਉਰੈ ਕਹੁ ਕਿਨੈ ਕਾਸ਼ ਕਰਾ ਪਰਾ ਕਰ ਤੂ ਤਾਤਨ ਕੀਆ ਬਜਾਨੈ ਆਪਣੇ ਜੀ ਕੀਆ ਸਾਜ ਧਾਰੀ ਸਭ ਸਾਜ ਉਤ ਪੋਤ ਆਪਣ ਸੰਗਰਾਜ ਕਾ ਕੀ ਗਾ ਤਨ ਕਹਿ ਨਾ ਜਾਏ ਤੂ ਸਰੋਏ ਤਾਂ ਸੋਜੀ ਪਾਏ ਦਸ ਕੀਆ ਸਭ ਪਰਵਾਨ ਗੁਰ ਪ੍ਰਸਾਦ ਨਾਨਕ ਜੋ ਜਾਨ ਤਿਸ ਸਦਾ ਸੁਖ ਹੋਇਆ ਮੇਰਾ ਏ ਪ੍ਰਸ ਹੋਏ

ਪਾਇਆ ਪੂਰੀ ਕੇ ਗੁਣ ਗਾਵੈ ਅਸ਼ਟਪਦੀ ਪੂਰੇ ਗੁਰ ਕਾ ਸਨ ਉਪਦੇਸ਼ ਪਾਰ ਬ੍ਰਹਮ ਨਿਰੰਕਾਰ ਭੇਖ ਸਾਸ ਸਾਸ ਸਿਮਰਾ ਗੋਬਿੰਦ ਮਨ ਅੰਦਰ ਕੀ ਉਤਰਾ ਚੇਂਦਾਸ ਅਨੇਕ ਤਿਆਗ ਤਰੰਗ ਸੰਤ ਜਨਕ ਦੂਰ ਮਨ ਮੰਗਾਵ ਛੋੜ ਬੇਨਤੀ ਕਰ।

ਸਬਦਾਨਾਹਤ ਬਾਜ ਸੁਨ ਸੁਨਿਆਨ ਕਰੇ ਪ੍ਰਭ ਕਾਜ ਪ੍ਰਗਟੇ ਗੋਪਾਲ ਮਹਾਂਤ ਕੇ ਮਾਥ ਨਾਨਕ ਉਦਰੇ ਦਿਨ ਕਰ ਸਾਥੀ ਸਰਨ ਜੋਗ ਸੁਨ ਸਰਣੀ ਆਈ ਕਾਰ ਕਿਰਪਾ ਪ੍ਰਭਾ ਮਿਲਾਇ ਮਿਟ ਗਏ ਬੈਰ ਪੈ ਸਭਰੀ ਨਮ੍ਰਤ ਨਾਮ ਸਾਧ ਹਲੈਨ ਸੋ ਪ੍ਰਸੰਨ ਪੈ ਗੁਰਦੇਵ ਪੂਰਨ ਹੋਏ ਸੇਵ ਕਸੀਵ ਆਲ ਜੰਜਾਲ ਵਿਕਾਰ ਤੇ ਰਹਿ ਤੇ ਰਾਮ ਨਾਮ ਸੰਰਸਨਾ ਕਹਿ ਤੇ ਕਰ ਪ੍ਰਸਾਦ ਦਇਆ ਪ੍ਰਭ ਦਾ ਨਾਨਕ ਨਿਰਭ ਹੀ ਕੇਵ ਹਮਾਰੀ ਪ੍ਰਭ ਕੀ ਉਸਤਤ ਕਰਹੁ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਰਾਮ ਜਿਸ ਮਨ ਵਾਸਾ ਸੋਤਨਾ ਧਨ ਸਰਵੇਛਾ ਤਾਕਿ ਪੂਰਨ ਹੋਏ ਪ੍ਰਧਾਨ ਗੁਰੂ ਪ੍ਰਗਟ ਸਲ ਹੋਏ।

ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, ਦੁੱਖ ਬਿਨਸੇ ਸੁਖ ਪਾਇਆ। ਦਇਆਲ ਹੋਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਧਿਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Zag. Adi Sat, Jugad Sat, Happy Sat, Nanak Hosi Pi Sat. Socha Sochna Hovai, Je Sochin Lakh Var, Tupe Dukna Hovai, Je Lai Rahan Utar. ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਭਰੀਆਂ ਭਾਰ ਸਹਿ ਸਿਆਣ ਪਾ ਲੱਖ ਹੋ ਹੈ ਤੈ ਕਣ ਚੱਲੇ ਨਾਲ ਕਿਸ ਤਿਆਰਾ ਹੋਈ ਹੈ ਕੋ ਕੂੜਾ ਟੁੱਟੇ ਪਾਲ ਹੁਕਮ ਜਾਏ ਚਰਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਅਕਾਲ ਹੁਕਮ ਕਹਿਆ ਜਾਏ ਹੁਕਮੀ ਹੋਣ ਜੀ ਹੁਕਮ ਲੈ ਵਡਿਆ ਹੁਕਮੀ ਉੱਤਮ ਨੀਚ ਹੁਕਮ ਲੈ ਤੂੰ ਸੁਭਾਈ ਹੈ ਕਨ ਹੁਕਮੀ ਬਗਸੀਸ ਹੁਕਮੀ ਸਦਾ ਭਵਾਈ ਹੈ ਹੁਕਮੇਂਦਰ ਸਭ ਕੋ ਬਾਰ ਕੁਨਾ ਕੋਏ ਨਾਨਕ ਹੁਕਮੇ ਜੇ ਬੁੱਝੇ ਤਾਂ ਮੈਂ ਕਹੇ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਉਡਿਆਈਆ ਚਾਰ ਗਾਵੇ ਕੋ ਵਿਦਿਆ ਵਿਖੰਚਾਰ ਗਾਵੇ ਕੋ ਸਾਹ ਕਰੇ ਤਾਣ ਖੇ ਹੇ ਗਾਵੇ ਕੋ ਜੀ ਲੈ ਫਿਰ ਦੇ ਹੇ ਗਾਵੇ ਕੋ ਜਾਪੇ ਦਿਸੇ ਦੂਰ ਹੈ ਗਾਵੇ ਕੋ ਵਿਖਿਆ ਦਰਾ ਦੂਰ ਕਿਸ ਨਾ ਕਿਸ ਨਾ ਤੋਟ ਕਸਕੇ ਕਤੀ ਕੋਟੀ ਕੋਟ ਕੋ

ਫੇਰ ਕੇ ਅੱਗੇ ਰੱਖੀ ਹੈ ਜਿੱਤ ਸਿਦਰਬਾਰ ਮੂਕੇ ਪੁਰਨ ਬੋਲੀ ਹੈ ਜਿਸਨੂੰ ਧਰੇ ਪਿਆਰ ਆਮ ਮ੍ਰਿਤਵੇਰਾ ਸਤਨਾਮ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਗਰੀ ਮੁਖ ਦੁਆਰ ਨਾਨਕ ਜਾਣੀਆ ਸਭ ਆਪੇ ਸੁਤਿਆਰ ਸਾਬਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਜਿਨ ਸੋਏ ਜਿਨ ਸੇਵਿਆ ਤੈਨੂੰ ਪਾਇਆ ਮਾਨ।

ਪਾਰਵਤੀ ਮਾਈ ਦੇਹੋਂ ਜਾਣਾ ਅੱਖਾਂ ਨਾਹੀਂ ਕਹਿਣਾ ਕਥਨ ਜਾਏ ਗੁਰਾ ਇੱਕ ਦੇ ਬਜਾਏ ਸਭਨਾ ਦੀਆਂ ਇੱਕ ਦਾਤਾ

ਕੇ ਨਾ ਕਰੀ ਜੇਤੀ ਸਿਰ ਪਾਵੇ ਵੇਖਾਵਣ ਕਰਮਾਂ ਕਿਵੇਂ ਲੈ ਲਏ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਗੁਰ ਕਿਸੇ ਸੁਣੀ ਗੁਰਾ ਇੱਕ ਦੇ ਬੁਝਾਈ ਸੁਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਨ ਜਾਇ ਜੇ ਉਤਾਰੇ ਹਰ ਜਾ ਹੋਰ ਸੁਣੀ ਹੋਏ ਨਵਾਂ ਕੰਡਾ ਵਿੱਚ ਜਾਣੇ ਨਾ ਕਲੇ ਸੁਕੋਏ ਚੰਗਾ ਨਾ ਕਾਇ ਕਾਇ ਰਸਤੀ ਜਾਗ ਲਏ ਜੇ ਤਿੰਦਰਨ ਆਇਆ ਹੋਏ ਤਾਂ ਵਾਦਨ ਪੁੱਛੇ ਕਿਹੇ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਤ ਦੇ ਨਾਰਕ ਨਿਰਗੁਣ ਗੁਣ ਕਰੈ ਗੁਣਵੰਤਿਆ ਗੁਣ ਦੇ ਤੇ ਹਾ ਕੋਈ ਨਾ ਸੋਚੈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਕੇ ਸੁਣਾ ਸੁਣਿਆ ਤਰਤਾ ਭਲਿਆ ਕਾ ਸੁਣਿਆ ਦੀਵ ਲੋਪਾ ਕਾਲ ਸੁਣਿਆ ਕੋਈ ਨਾ ਸੁੱਕੇ ਕਾਲ ਨਾਨ ਭਗਤਾ ਸਦਾ ਵਿਕਾਸ ਸੁਣਿਆ ਤੂੰ ਪਾਪ ਕਾ ਨਾਸ ਸੁਣਿਆ ਈਸ਼ਰ ਬ੍ਰਹਮਾਨ ਸੁਣਿਆ ਮੁਖ ਸਲਾਣ ਮੰਦ ਸੁਣਿਆ ਜੋ ਜੁਗ ਤਾਨ ਭੇਦ ਸੁਣਿਆ ਸਾਸ ਮਰਤ ਭੇਦ ਨਾਨ ਭਗਤਾ ਸਦਾ ਵਿਕਾਸ ਸੁਣਿਆ ਤੂੰ ਪਾਪ ਕਾ ਨਾਸ ਸੁਣਿਆ ਸਤਸੰਗ ਤੂੰ ਗਿਆਨ ਸੁਣਿਆ ਛੁਟਕਾ ਇਸ਼ਨਾਨ।

ਨਾਸ ਮੰਨੇ ਕੀ ਗਿਤ ਕਹੀ ਨੰਦਾ ਜੇ ਕੋ ਕਹਿ ਪਿਸੇ ਵਿਸਥਾਇ ਕਾ ਗਿਤ ਕਰਮ ਲਿਖਣਾਰ ਮੰਨੇ ਕਾ ਵੈ ਕਰਮ ਚਾਹ ਐਸਾ ਨਾਂਦ ਰੰਗਨ ਹੋਵੇ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸਭ ਕੋਈ ਮਨ ਬਹੁਤ ਮੰਨੇ ਸਗਲ ਪ੍ਰਣ ਕੀ ਸੋਦਾ ਮੰਨੇ ਮਹਿ ਚੋਟਾ ਨਾ ਖਾਏ ਮੰਨੇ ਚਮਕੇ ਸਾਧ ਨਜਾਏ ਐਸਾ ਨਾਂਦ ਰੰਗਨ ਹੋਵੇ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਬਾਰਕ ਸਾਗਨ ਪਾਏ ਮੰਨੇ ਪਸੂ ਪ੍ਰਗਟ ਜਾਏ ਮੰਨੇ ਮਾਗਨ ਕਲੇ ਪੰਥ ਮੰਨੇ ਧਰਮ ਸਥਿਤੀ ਸੰਬੰਧ

ਸੰਤੋਖ ਸਾਰ ਕਿਹਾ ਜਨ ਸੂਤ ਜੁਗ ਬੁਜ ਸੁਤਿਆ ਤਵਲੀ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਇਸਦੇ ਭਾਰ ਤਲੇ ਕਮਜ਼ੋਰ ਜੀ ਜਦ ਰੰਗਾਂ ਕੇ ਨਾਂ ਸੁਭਨਾ ਲਿਖਿਆ ਬੜੀ ਗੁਲਾਬ ਇਹ ਲੇਖਾ ਲਿਖ ਜਾਣ ਕੋਈ ਲਿਖਾ ਲਿਖਿਆ ਕੀਤਾ ਹੋਇਆ ਕੀਤਾ ਤਾਣ ਸਵਾਲ ਰੁਕੇ ਧੀ ਦਾ ਜਾਣੇ ਕੌਣ ਕੂਤ ਹੈ।

ਅਸੰਗ ਜਪ ਸੰਗ ਭਾਵ ਸੰਗ ਪੂਜਾ ਸੰਗ ਉਤਾਰ ਅਸੰਗ ਗ੍ਰੰਥ ਸੰਗ ਵੇਦ ਪਾਠ ਸੰਗ ਜੂਨ ਦੇ ਉਦਾਸ ਅਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਤੀ ਸੰਗ ਦਾਰ ਅਸੰਗ ਸੂਰਮ ਭਗ ਸਾਰ ਸੰਗ ਮੋਨ ਮਿਲਾਇ ਤਾਰ ਕੁਦਰਤ ਗੁਣ ਕਾ ਵਿਚਾਰ ਵਰਨ ਜਾਵੇ ਇੱਕ ਵਾਰ ਜੋਤ ਭਾਵੈ ਸਾਈ।

ਕਿਸੇ ਦਾਖੇ ਕਿਤੇ ਕੀਤੇ ਬੋਧ ਆਖੀ ਦਾਨ ਆਖੀ ਦੇਵਾ ਕਸੂਰ ਨਾਰ ਮੁਨ ਜਾਣ ਸੇ ਕਿਤੇ ਆਖੇ ਆਖਣ ਪਾ ਕਿਤੇ ਕਹਿ ਕਹਿ ਉੱਠ ਜਾਏ।

ਸਾਧ ਅਨਾਹਤ ਜੁਗਤ ਕੁਬੀਰ ਸਾਹਿਬ ਏਕਾ ਮਾਇ ਜੁਗਤ ਵਿਆਹ ਤਨ ਚਲੇ ਪ੍ਰਵਾਣ ਇੱਕ ਸੰਸਾਰੀ ਪੁੰਡਾਰੀ ਇੱਕ ਲਾਇ ਦਬਾਣ ਜੁਗਤ ਭਾਗਤ ਵਿੱਚ ਲਾਵੇ ਜੀਵ ਪ੍ਰਮਾਣ ਉਹ ਵੇਖਿਓ ਅਨੰਦ ਨਾ ਬਹੁਤਾ ਵਡਾਣ ਅਦੇਤ ਸੇ ਅਦੇਸ ਆਦ ਅਨੀਲ ਅਨਾਦ ਅਨਾਹਤ

ਅਵਤੇ ਤਰਮਧੂਰ ਕਰਮੀ ਆਪੋ ਆਪਣੀ ਕੀ ਨੇੜੇ ਕੀ ਦੂਰ ਜਿਨੀ ਨਾਮ ਧਿਆਇਆ ਗੈਮ ਸ਼ਕਤ ਕਾਲ ਨਾਨਕ ਦੇ ਮੁਖ ਉਜਲੇ ਖੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਫਤਿਹ ਜਾਪ ਸ੍ਰੀ ਮੁਖ ਵਾਪ ਪਾਸੇ ਤੁਸੀਂ ਛੱਪਿਆ ਸੰਤ ਵਾ ਪ੍ਰਸਾਦ ਚੱਕਰ ਚਿੰਨ ਅਰਬਨ ਜਾ ਦਰਪਾਤ ਨੈਣ ਦੇ ਰੂਪ ਰੰਗਰ ਦੇਖ ਭੇ ਕੋ ਕੰਨ ਸਕਤ ਕਹੇ।

ਸਮਤ ਕੁਜੰਗ ਪ੍ਰਿਆਦ ਛੰਦ ਨਮਸਤ ਮੰਕਾਲੇ ਨਮਸਤ ਕਿਰਪਾਲੇ ਨਮਸਤੋ ਰੂਪੇ ਨਮਸਤੋ ਰੂਪੇ ਨਮਸਤੋ ਭੇਖੇ ਨਮਸਤੋ ਲੇਖੇ ਨਮਸਤੋ ਕਾਇ ਨਮਸਤੋ ਜਾਇ ਨਮਸਤੋ ਗੁੰਜ ਨਮਸਤੋ ਭਾਂਜੇ ਨਮਸਤੋ ਨਾਮ ਨਮਸਤੋ ਠਾਵੇਂ ਨਮਸਤੋ ਕਰਮ ਨਮਸਤੋ ਧਰਮ ਨਮਸਤੋ ਨਾਮ ਨਮਸਤੋ ਧਾਮ ਨਮਸਤੋ ਜੀਤੇ ਨਮਸਤੋ ਭੀਤੇ ਨਮਸਤੋ ਬਾਇ ਨਮਸਤੋ ਢਾਇ ਨਮਸਤੋ ਨੀਲ ਨਮਸਤੋ ਨਾਦੇ ਨਮਸਤੋ ਸ਼ਿਦ ਨਮਸਤੋ ਗਾਦੇ ਨਮਸਤੋ ਗੰਜ ਨਮਸਤੋ ਭੰਜ ਨਮਸਤੋ ਦਾਰ ਨਮਸਤੋ ਬਾਰੇ ਨਮਸੋ ਇੱਕ ਨਮਸਤੋ ਨਿਕ ਨਮਸਤੋ ਭੂਤੇ ਨਮਸਤੋ ਜੂਪੇ ਨਮਸਤੋ ਨਿਰਕਰਮੇ ਨਮਸਤੋ ਨਿਰਭਰਮੇ ਨਮਸਤੋ ਨਿਰਦੇਸ਼ੇ ਨਮਸਤੋ ਨਿਰਭੇਸ਼ੇ ਨਮਸਤੋ ਨਾਮੇ ਨਮਸਤੋ ਨਿਰਕਾਮੇ ਨਮਸਤੋ ਨਿਰਧਾਤੇ ਨਮਸਤੋ ਨਿਰਘਾਤੇ ਨਮਸਤੋ ਨਿਰਧੂਤੇ ਨਮਸਤੋ ਭੂਤੇ ਨਮਸਤੋ ਲੋਕੇ ਨਮਸਤੋ ਸੁਖੇ ਨਮਸਤੋ ਨਿਰਤਾਪੇ ਨਮਸਤੋ ਸਾਪੇ ਨਮਸਤੋ ਮਾਨੇ ਨਮਸਤੋ ਨਿਦਾਨ ਨਮਸਤੋ ਅਗਾਹੇ ਨਮਸਤੋ ਬਾਹੇ ਨਮਸਤੋ ਤੁਰਵਰਗੇ ਨਮਸਤੋ ਸਰਗੇ ਨਮਸਤੋ ਕਿਰਭੋਗੇ ਨਮਸਤੋ ਸੰਯੋਗੇ ਨਮਸਤੋ ਰੰਗੇ ਨਮਸਤੋ ਭੰਗੇ ਨਮਸਤੋ ਗਮੇ ਨਮਸਤੋ ਧਰਮੇ ਨਮਸਤੋ ਜਲਾਸਰੇ ਨਮਸਤੋ ਨਿਰਾਸਰੇ ਨਮਸਤੋ ਜਾਤੇ ਨਮਸਤੋ ਪਾਤੇ ਨਮਸਤੋ ਮਜਬੇ ਨਮਸਤੋ ਤਜਬੇ ਦੇਸੋ ਦੇਸੇ ਨਮਸਤੋ ਭੇਸੇ ਨਮਸਤੋ ਨਿਰਧਾਮੇ ਨਮਸਤੋ ਬਾਮੇ ਨਮੋ ਸਰਵਕਾਲੇ ਨਮੋ ਸੁਰੂਦਿਆਲੇ ਨਮੋ ਸੁਰੂਪੇ ਨਮੋ ਸੁਰੂਪੇ ਨਮੋ ਸਰਵਖਾਪੇ ਨਮੋ ਸੁਰੂਥਾਪੇ ਨਮੋ ਸੁਰਕਾਲੇ ਨਮੋ ਸੁਰਪਾਲੇ ਨਮਸਾ ਦੇਵੇ ਨਮਸਤੋ ਭੇਵੇ ਨਮਸਤੋ ਜਨਮੇ ਨਮਸਤੋ ਬਨਵੇ ਨਮੋ ਸੁਰਗਾਵਨੇ ਨਮੋ ਸੁਰਭਾਵਨੇ ਨਮੋ ਸੁਰਰੰਗੇ ਨਮੋ ਸੁਰਭੰਗੇ ਨਮੋ ਕਾਲਕਾਲੇ ਨਮਸਾਧਿਆਲੇ ਨਮਸਤੋ ਵਰਨੇ ਨਮਸਤੋ ਮਰਨੇ ਨਮਸਤ ਜਰਾਰੋ ਨਮਸਤ ਕਰਤਾਰੋ ਨਮ ਸੁਰਤੰ ਦੇ ਨਮੋ ਤੋ ਬੰਦੇ ਨਮਸ ਦਰਸਾ ਕੇ ਨਮਸ ਦਰਬਾਕੇ

ਬਰੇ ਗੈ ਭੁਜਾਂ ਪ੍ਰਿਆ ਸੰਤ ਨਉ ਸੁਰਮਾਨੇ ਸੰਤ ਨਿਦਾਨੇ ਨਉ ਦੇਵ ਦੇਵੇ ਭੇਖੇ ਭੇਵੇ ਨਉ ਕਲ ਕਾਲੇ ਨਉ ਸੁਰ ਪਾਲੇ ਨਮੋ ਸਰਬ ਗਾਉਣੇ ਨਉ ਸੁਰ ਭਾਉਣੇ ਅਨੰਗੀ ਨਾਸ ਨਰ ਸੰਗੀ ਪ੍ਰਮਾਤੇ ਨਮ ਭਾਨ ਭਾਨੇ ਨਮ ਮਨ ਮਾਨੇ ਨਮੋ ਚੰਦ ਚੰਦਰੇ ਨਮ ਭਾਨ ਭਾਨੇ ਨਮ ਗੀਤ ਕੀਤੇ ਨਮ ਤਨ ਤਾਨੇ ਨਮੋ ਨਿਰਤ ਨਿਰਦੇ ਨਮੋ ਨਵ ਨਵਦੇ ਨਮ ਭਾਨ ਭਾਨੇ ਨਮ ਬਲ ਬਾਧਿਆ ਅਨੰਗੀ ਨਾਮੇ ਸਮ ਸਤੀ ਸਰੂਪੇ ਪ੍ਰਭੰਗੀ ਪ੍ਰਮਾਤੇ ਸਮਸਤੀ ਭੂਤੇ ਕਲੰਕ ਬਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜ ਸਰਪਰਮ ਰੂਪੇ ਨਮੋ ਜੋ ਜੁਗ ਸਰਪਰਮ ਸਿੱਧੇ ਨਮੋ ਰਾਜ ਰਾਜ ਸਰਮ ਪਰਮ ਬਿਰਦੇ ਨਮੋ ਸ਼ਸਤਰ ਪਾਣੇ ਨਮੋ ਉਤਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਪੇਖੀਏ ਭਰਮੀ ਭੋਗੀ ਭੁਗਤੇ ਨਮੋ ਜੋ ਜੋਗੇ ਸਰਪਰਮ ਜੁਗਤੇ ਨਮੋ ਨਿਤ ਨਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪੇਰਤੀ ਦਿਵਸੁ ਧਰਮੇ ਨਮੋ ਰੂਗਰਤਾ ਨਮੋ ਰਾਗ ਰੂਪੇ ਨਮੋ ਸਾਹ ਨਮ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੁਗ ਰੋਗੇ ਨਮਸਤ ਇਸ਼ਨਾਨ ਨਮੋ ਮੰਤਰ ਮੰਤਰ ਨਮੋ ਜੰਤਰ ਜੰਤਰ ਨਮੋ ਤੀਸਤੇ ਨਮੋ ਤੰਤਰ ਤੰਤਰ ਸਦਾ ਸਾਚਦਾ ਨਸਨ ਪ੍ਰਣਾਸੀ ਰੂਪੇ ਰੂਪੇ ਸੰਤਨ ਵਾਸੀ ਸਦਾ ਸਿੱਧਦਾ ਬੁੱਧਦਾ ਬ੍ਰਿਧ ਕਰਤਾ ਅਦ ਉਰਤਾਰ ਗੰਗਾ ਗੋਗ ਹਰਤਾ ਪਰਮ ਪਰਮੇਸ਼ਵਰ।

ਨਮ ਸੁਰ ਰੰਗੇ ਤਰਪੰਗੀਆਂ ਨੰਗੇ ਨਮ ਜੀਵ ਜੀਵਮ ਡੰਮ ਵਿੱਚ ਬੀਜੈ ਗਿਰਜੈ ਬੀਜੈ ਸੰਪਰ ਸਿਜੈ ਕਿਰਪਾਲ ਸਰੂਪੇ ਕੁਕਰਮ ਪ੍ਰਣਾਲੀ ਸਦਾ ਸਰਵਦਾ ਰਸਨਵਾਸੀ ਚਰਪਟ ਸ਼ੰਤ ਵਾ ਪ੍ਰਸਾਦ ਅੰਮ੍ਰਿਤ ਕਰ ਮੈਂ ਬਿਰ ਧਰ ਮੈਂ ਕਲ ਜੋਗੇ ਤਲ ਭੋਗੇ ਤਲ ਰਾਜੇ ਟਲ ਸਾਜੇ ਅਕਾਲ ਧਰਮ ਲਾ ਕਰਮ ਸਰਵੰ ਦਾਤਾ ਸਰਵੰ ਗਿਆਤਾ ਸਰਵੰ ਭਾਨੇ ਸਰਵੰ ਮਾਨੇ ਸਰਵੰ ਪ੍ਰਾਣੂ ਸਰਵ ਪ੍ਰਾਣੂ ਸਰਵੰ ਭੁਗਤਾ ਸਰਵੰ ਜੁਗਤਾ ਸਰਵੰ ਦੇਵੰ ਸਰਵੰ ਭੇਵੰ ਸਰਵੰ ਕਾਲੇ ਸਰਵੰ ਪਾਲੇ

ਕ੍ਰਿਸ਼ਨ ਭਾਗਵਤ ਸ਼ੰਤ ਵੈ ਪ੍ਰਸਾਦ ਕਸ ਤੇ ਕਿ ਆਸ ਦਿਸ ਗਿਆ ਪਿਸ ਗਿਆ ਕਰਮ ਗਿਆ ਭਰਮ ਗਿਆ ਲੁਕ ਗਿਆ ਆਦਿ ਸੁਖ ਹੈ ਖੁਦ ਵਰਣੇ ਕਬੂਤ ਕਰਨੇ ਕੇ ਰਾਜ ਪ੍ਰਭਾਂ ਕੇ ਧਰਮ ਤੁਜਾ ਹੈ ਕਿ ਸੁਖ ਵਰਣੇ ਕੇ ਸਰਵਾ ਭਰਨੇ ਕੇ ਜਗਤ ਕਿਰਤੀ ਕਿ ਛਤਰ ਛਤਰੀ ਬ੍ਰਹਮ

ਢੀਠ ਕਰਮ ਅਤੇ ਢੀਠ ਧਰਮ ਆਣ ਬਾਣ ਅਠੀਠ ਕਰਮ ਅਤੇ ਢੀਠ ਕਰਮ ਆਣ ਬਾਣ ਅਨੰਦ ਦਾਤਾ ਮਹਾਂਦਰ ਪੂਰਮਨਾ ਛੰਦ ਤਵੈ ਪ੍ਰਸਾਦ ਕਰਨਾਲੇ ਅਰਘਾਲੇ ਹੈ।

ਨਮੋ ਸ਼ਾਂਤ ਰੂਪੇ, ਨਮੋ ਇੰਦ੍ਰ ਇੰਦ੍ਰਿਆ ਨਾਗ ਭੂਤੇ, ਕਲੰਕਾਰ ਰੂਪੇ ਅਲੰਕਾਰ ਲੰਕੇ, ਨਮੋ ਆਸ ਆਸੇ ਨਮ ਬਾਂਗ ਬੰਗੇ, ਅਭੰਗੀ ਸਰੂਪਿਆ ਨੰਗੀ ਨਾਮ, ਤ੍ਰਿਭੰਗੀ ਤ੍ਰਿਕਾਲਿਆ ਨੰਗੀ ਕਾਮੇ।

ਏਕ ਭੇਖ ਅਨਾਮ ਅਕਾਮ ਅਗਾਹ ਅਟਾਹ ਅਨਾਥੇ ਪਰਮਾਥੇ ਜੋਨੀ ਮੋਨੀ ਨਾ ਰਾਗੇ ਨ ਰੰਗੇ ਨ ਰੂਪੇ ਨ ਰੇਖੇ ਅਕਰਮ ਪਰਮ ਗੰਜੇ ਲੇਖੇ ਪੂਜਾ ਪ੍ਰਿਆ ਛੰਦ।

ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਏਕ ਓਅੰਕਾਰ ਸਤਿਗੁਰ ਪ੍ਰਸਾਦ ਪਾਸੇ ਦਸਨੇ ਕਾ ਪ੍ਰਸਾਦ ਸਵਈਏ ਸ਼ਰਾਬ ਸੋ ਸਮੂਹ ਦਾਨ ਕੇ ਦੇਵ ਰਿਵ ਕਰ ਜੋ ਜਤੀ ਕੇ ਸੂ ਸੁਰਾਰਜਨ ਸੂ ਸਦਾਦਿਕ ਸੰ ਸਮੂਹ ਅਨੇਕ ਮਤੀ ਕੇ ਸਾਰ ਹੀ ਦੇਸ ਕੋ ਦੇਖ ਰਹੇ ਹੋ ਮਤ ਕੋ ਨਿਖਿਤ ਪ੍ਰਾਂਪਤੀ ਕੇ ਸ੍ਰੀ ਭਗਵਾਨ ਕਪਾਹ ਕਿਰਪਾ ਹੂ ਤੇ ਏਕ ਰਤੀਵਨ ਏਕ ਰਤੀ ਕੇ ਮਤ ਮਤ ਸੰਗ ਅਨੂਪ ਤੰਗ ਸੁਰੰਗ ਸਵਾਰ

ਗਦਾਰ ਜੀਤ ਭਰਿ ਸਬਦੇ ਦਸਾਨ ਕੋ ਬਾਜ ਢੋਲ ਮਰਦੰਗ ਅੰਗਾਰ ਗੁੰਜਿਤ ਗੁੜਗ ਜਾਂ ਕੋ ਸੁੰਦਰ ਹਿਤੀ ਅਰਾਧਾਰੀ ਭੂਤ ਪਵਿਖ ਭਵਾਨ ਕੁਪਤ ਕੌਣ ਕਰੇ ਨੀ ਜਾ ਵਿਚਾਰ ਸ੍ਰੀ ਪਤ ਸ੍ਰੀ ਭਗਵਾਨ ਪਜੇ ਬਿਨ ਅੰਤ ਕੁੰਦ ਕੇ ਤਾਂ ਸੁਧਾਰ ਤੀਰਥ ਨਾਨ ਦਇਆ ਦਮ ਦਾਨ ਸੋ ਸੰਜਮ ਮਨੇ ਮਨੇ ਸਿੱਖ ਵੀਰ ਪ੍ਰਾਂਕ ਦੇਵ ਪ੍ਰਾਪ ਜਮੀਨ ਜਵਾਨ ਸਵਾਨ ਪੇਖ ਕੌਣ ਉਹਾਰ ਜਤੀ ਜਤ ਧਾਰ ਸਤਾਰ ਹਜ਼ਾਰ ਦੇਖ ਸ੍ਰੀ ਭਗਵਾਨ ਪਜੇ ਬਿਨ ਭੂਪਤ ਏਕ ਰਤੀ ਬਨੇਕ ਨਾ ਲੇਖ ਸੁਸਵਾਦ ਰੰਦ ਬਹਾ ਸੁਸਾਸਨਾ ਦੁਰਜਾਂਦ ਲਿੰਗ ਭਾਰੀ ਗੁਮਾਨ ਭਰੇ ਮਨ ਮੈਂ ਫਿਰ ਪਰਬਤ ਪੰਖ ਲੇਨਾ ਲਿੰਗ ਤੋਰ ਅਰੀਨ ਮਰੂਰ ਮਵਾਸਨ ਮਾਤਮ ਤੰਗਨ ਮਾਨ ਮਲਿੰਗ

ਮਲੰਦ ਮਵਾਸ ਮਾਤਕ ਜਾਨਕ ਮਾਨ ਮਲਾਇਆ ਗਾੜਕ ਡਾਨਕ ਤੋੜਨਹਾਰ ਸੁਬਾਤ ਨੀ ਚਿਕਾ ਲਵਾਇਆ ਸਾਹਿਬ ਸ੍ਰੀ ਸਭ ਕੋ ਸੁਰਨਾਇਕ ਜਾਗ ਨੇ ਸੁਵੇ ਦਵਾਇਆ ਦਾਨੂ ਦੇਵ ਨੰਦਨ ਸਾਚਰ ਭੂਤ ਭਵਿੱਖ ਭਵਾਨ ਪਿੰਗਾਇ ਜੀਵ ਜਿਤੈ ਜਲ ਮੈਂ ਥਲ ਮੈਂ ਹਲੀ ਕੁਲ ਮੈਂ ਸੁਦਾਸ ਪਿੰਗੈ ਪੁੰਨ ਪ੍ਰਤਾਪ ਬਾੜ ਜੈ ਧੋਨ ਪਾਵਨ ਕਿਉਂ ਪੁੰਜ ਪਿੰਗੈ ਸਾਧ ਸਮੂਹ ਪ੍ਰਸੰਨ ਫਿਰੇ ਜਾਗ ਸਤਰ ਸਵੇ ਉਲੂਤ ਪਿੰਗੈ ਮਾਨ ਇੰਦਗਿਰ ਗਜਿੰਦਰਾ ਧਾਪ ਜੋਤ ਲੋਕ ਰਾਜ ਕਲਿੰਗੈ ਕੋਟ ਨਾਨਕ ਜਾਤ ਗੁਦਾਨ ਅਨੇਕ ਸਵੰਬਰ ਸਾਹਿਬ ਬਣਿੰਗੈ ਬ੍ਰਹਮ ਮਹੇਸ਼ਰ ਬਿਸ਼ਨ ਸਤੀ ਪਾਤ ਅੰਤ ਪ੍ਰਸੀਦਮ ਪਾਤ ਬਣਿੰਗੈ ਜੇ ਨਰ ਸ੍ਰੀ ਪਤ ਕੇ ਪ੍ਰਸ ਤੇ ਨਰ ਫੇਰ ਨਾ ਦੇ ਤਨਿੰਗੈ ਕਹਾਂ ਭੈ ਜੋ ਦੋ ਲੋਚਨ ਮੂੰਦ ਕੈ ਬੈਠ ਰਿਵਕ ਧਿਆਨ ਲਗਾਇਓ।

ਤਨ ਪ੍ਰੇਮ ਕੀ ਉਤਨੀ ਪ੍ਰਭਾਵ ਕਾਹੂ ਲੈ ਪਾਨ ਪੂਤਰਿਓ ਸਿਰ ਕਾਹੂ ਦਾ ਲਿੰਗਰ ਲਟਕਾਵ ਕਾਹੂ ਲਗੁਰਵਤੀ ਦਿਸਾ ਮੈਂ ਕਾ ਪਿਛਾ ਕੁਸੀ ਸੁਣਵਾ ਕੋ ਤਾਨ ਕੂਤੈ ਪਾਸ ਕੁਮਰ ਤਾਨ ਕੂਨਤਾ ਪੂਰ ਕਰਿਆ ਜੋ ਸਭ ਹੀ ਜਾਗ ਸ੍ਰੀ ਭਗਵਾਨ ਭੁਪੇਤ ਨ ਪਾਇ ਕੋ ਤਾਨ ਕੂਤੈ ਪਾਸ ਕੁਮਰ ਤਾਨ ਕੂਨਤਾ ਪੂਰ ਕਰਿਆ ਜੋ ਸਭ ਹੀ ਜਾਗ ਸ੍ਰੀ ਭਗਵਾਨ ਭੁਪੇਤ ਨ ਪਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਮਕਾਰ ਸ੍ਰੀ ਵਾਹਿ ਫਤਿਹ ਪਾਤਸ਼ਾਹ ਤੁਸੀਂ ਕਵੀ ਉਬਾਰ ਬੇਨਤੀ ਜੋ ਪਈ ਅੰਮ੍ਰਿਤ ਕਰਵਾ ਦਰਸ਼ਾ ਪੂਰਨ ਵਿਚਿਤ ਕੀ ਸ਼ਾਤ ਚਰਨਨ ਮਨ ਰੇ ਹਮਾਰਾ ਆਪਣਾ ਜਾਨ ਕੁਰ ਬਰਤਾਰਾ ਅੰਮ੍ਰਿਤ ਦੁਸ਼ਟ ਵਿਤ ਮੁਕਾਵ ਹੋ ਆਪਾ ਦੀ ਮੁਹਿ ਬਚਾਵ ਹੋ ਸੁਖੀ ਵਸੇ ਮੂਰ ਪਰਵਾਰਾ ਵਸੇ ਵਸੇ ਵਸੇ ਕਰਤਾਰਾ ਮੂਰ ਸ਼ਾਂਤ ਕਰਦੇ ਕਰ ਰਿਹਾ ਸਾਬਹਿ ਰੁਗਵਾਸ ਕਰ ਰਿਹਾ ਪੂਰਨ ਹੋਏ ਉਮਾਰੀ ਆਸਾ ਪਰਬਨ ਕੀਰੇ ਪਿਆਸਾ ਤੁਮਹੈ ਛੜ ਕਵਰੂ ਧਿਆਨ ਜੋ ਬਚਨ ਤੁਮ ਤੇ ਪਾਵ ਸੇਵ ਸਿੱਖ ਮਾਰ ਤਾਰਿਆ ਚੁਣ ਸਤਰੂ ਮਾਰੇ ਮਾਰਿਆ ਹੈ ਆਪਾ ਦੇ ਮੁਝੇ ਬਰਿਆ ਮਰਨ ਕਾਰ ਕਾ ਕ੍ਰਸ ਮਰਿਆ ਚੁਸਦਾ ਮਾਏ ਪਛਾ

ਧਰਾ ਸਾਲ ਪਏ ਸ਼ਿਵ ਡੂਗਾ ਉਤਰਾ ਸਾਲ ਪਾਏ ਕਰ ਵਿਸ਼ਨ ਪ੍ਰਕਾਸ਼ ਸਕਲ ਕਾਲ ਕਾ ਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਰਹੀਓ ਜਮਨ ਕਾਲ ਤੋਂ ਲੋਸ ਵਾਰ ਨਮਸਕਾਰ ਤੈ ਹੁਮਾਰ ਜਮਨ ਕਾਲ ਸੇ ਜਗਤ ਬਣਾਇਓ ਦੇਵ ਦਾ ਜਸਨ ਬਜਾਇਓ ਆਦਮ ਤੇ ਕਵਿਤਾਰ ਸੋਈ ਗੁਰੂ ਸਮਝਿਓ ਹੁਮਾਰਾ ਨਮਸਕਾਰ ਤੇ ਸੇ ਕੁਮਾਰ ਸਲ ਪਰ ਜਾਜ ਨੇ ਸਵਾਰ ਸ਼ੁਕਨ ਕੋ ਸਾਬ ਗੁਣ ਸੁਖ ਦੀਓ ਸਤਰਨ ਕੋ ਪਨਮੋਹ ਕੀਓ ਘਾਟ ਘਾਟ ਕੇ ਅੰਤਰ ਕੀ ਜਾਨ ਭਲੇ ਭਲੇ ਕੀ ਪੀਰ ਪਛਾਣਤ ਚੀਟੀ ਦੇ ਕੁੰਦਰ ਸੂਲਾ ਸਾਹ ਪਰ ਕਿਰਪਾ ਦ੍ਰਿੜਕਰ ਫੂਲਾ ਸੰਤਨ ਤੂੰ ਪਾਇਆ ਤੇ ਦੁਖੀ ਸੁਖ ਪਾਇਆ ਸਾਰਨ ਕੇ ਸੁਖੀ ਏਕ ਏਕ ਹੀ ਪੀਰ ਪਛਾਣਾ ਘੜ ਘੜ ਕੇ ਪ੍ਰਗਟ ਕੇ ਜਾਣਾ ਜਬਦ ਕਰ ਕਰਾ ਕਰਤਾਰਾ ਹਰਜਾ ਦਰਪਤੀ ਉਪਾਰਾ ਜਾ ਬਿਆ ਕਰ ਤੂੰ ਕਬ ਹੂੰ ਤੂੰ ਮੈਂ ਮਿਲਦੇ ਤਰ ਸਭ ਜੇਤੇ ਬਾਦਨ ਛਿੜ ਸਾਕਾਰ ਆਵ ਆਪ ਨਿੰਬੂ ਸਾਰ ਉਸ ਵੀ ਤੇਰਾ ਨਰਾਲ ਜਾਣ ਤੇਦ ਭੇਦ ਰਿਆਲ ਨਿਰੰਕਾਰ ਨਿਰੰਕਾਰ ਨਿਰਾਮ ਆਦੂ ਨੀਰੂ ਨਾਸਮ ਤਾਂ ਕਾ ਮੂੜੂ ਜਰਤ ਭੇਦਾ

ਫੂਲ ਰਾਜ ਆਵੈ ਬੈਠਾ ਕਹੁ ਸੰਪਿਓ ਸੰਗੁਰ ਗੈਠਾ ਸਗਰੀ ਸਿਰ ਦਿਖਾਇਆ ਜਮ ਭਵ ਆ ਜਗਾ ਸੂ ਸਿਅੰ ਭਵ ਅਬ ਰਸ਼ਾ ਮੇਰੀ ਤੁਮ ਕਰਾਓ ਸਿੱਖਿਓ ਬਾਰ ਅਸ ਸੰਗਰਾਓ ਦੁਸ਼ਟ ਤੇ ਉਠਵ ਦੁਤਪਾਤਾ ਸਕਲ ਮਿਲੇ ਕਲੂਰ ਨੂੰ ਘਾਤਾ ਜਦ ਧੁਜ ਤਬ ਸਰਣੀ ਪਰੇ

ਪਾਕਰੀਓ ਬਰਨੋ ਮਾਤਾ ਗ੍ਰੰਥ ਕਰਾ ਪੂਰ ਸੁਰਾਤਾ ਕਿਰਪੇ ਸਗਲ ਦੇਵ ਕੋ ਹਰਦਾ ਦੁਸ਼ਟ ਦੋਖਨ ਕੋਸ਼ਾ ਕਰਤਾ ਸਰੀਆ ਧੁਜਾ ਤੂੰ ਜੋ ਭਏ ਦਿਆਲਾ ਪੂਰ ਕਰਾਂ ਗ੍ਰੰਥ ਤਤ ਕਾਲਾ ਮਨ ਪੰਜ ਫਲ ਪਾਵਾ ਸੋਈ ਤੂਗਨ ਤਿਸੇ ਵਿਆਪ ਕੀੜੇਲ ਸੁਨੇ ਕੁੰਗ ਜੋ ਜੈ ਸੁਰ ਨਾ ਪਾਵਾ ਏ ਸੁਨੇ ਮੂੜ ਚਿਤ ਲਾਇ ਚਿਤ ਆਇਆ ਵਾਏ ਦੁੱਖ ਦਰਦ ਭਉ ਨਿਕਟਾਂ ਤੇ ਨਰ ਕੇ ਰਹੇ ਹੋ ਜੋ ਜਾ ਕੀ ਏਕ ਵਾਰ ਚੌਪਾਈ ਕੋ ਕਹਿ ਚੌਪਾਈ ਸੰਭਵ ਸਤਰੇ ਸਾਹਿਬ ਨਿਜੈ ਅਰਧ ਸਾਸਨ ਤੀਨ ਕੁ ਹਿਰਦੈ ਭਾਦਰਵ ਸੁਧੀ ਅਸ਼ਟਮੀ ਰਵਾਰਾ।

0: ਗੋਬਿੰਦ ਦਾਸ ਤੁਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆ, ਰਾਗ ਰਤਨ ਪਰਿਵਾਰ ਪਰੀਆ, ਸ਼ਬਦ ਗਾਵਨ

ਕਰ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉ ਮਨ ਹੋਵੇ ਸਾਰੀ ਕਹਾ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੀ।

ਰਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕਾ ਲਾਗੇ ਕਹਾ ਨਾਨਕ ਤਹ ਸੁਖ ਹੋਆ ਤਿਤ ਘਰ ਅਣਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰੱਥ ਕੋਇ ਨਾਹੀ ਕਿਰਪਾ ਕਰ ਬਨਵਾਰੀਆ ਇਸ ਨੋ ਹੋਰ ਥਾਉ ਨਾਹੀ ਸਬਦ ਲਾਭ ਸਵਾਰੀਆ ਕਹਾ ਨਾਨਕ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਾ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੀ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੀ ਗਿਆਨ ਅੰਜਨ ਸਾਰਿਆ ਅੰਦਰੋਹ ਜਿਨਕਾ ਮੋਹ ਤੁੱਟਾ ਤਿਨਕਾ ਸ਼ਬਦ ਸੱਚੀ ਸਵਾਰਿਆ ਕਹਾ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵਾ ਪਾਵਾ ਤਾਂ ਸੋ ਜਨ ਦੇਹੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਿਰਹੇ ਦਹਿ ਦਿਸ ਇੱਕ ਨਾਮ ਲਾ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਭਾਵੇ ਕਹਾ ਨਾਨਕ ਜਿਸ ਦੇਹੇ ਪਿਆਰੇ ਸੋਈ ਜਨ ਪਾਵੇ ਆਵ ਹੋ ਸੰਤ ਪਿਆਰੇ ਹੋ ਕੱਚ ਕੀ ਕਰੇ ਕਹਾਣੀ ਕਰੇ ਕਹਾਣੀ ਕੱਚ ਕੇਰੀ ਕਿਤ ਦੁਆਰਾ ਪਾਈਆ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਆ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਾ ਨਾਨਕ ਸੁਣੋ ਸੰਤ ਹੋ ਕਥਿਓ ਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਹਿਣਾ ਨਾ ਪਾਇਆ ਚਤੁਰਾਈ ਨਾ ਪਾਇਆ ਕਹਿਣਾ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇ ਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਨਾ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟੋ ਜਿਨ ਮੋਹ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਹਿਣਾ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲਾ ਨਾਹੀ ਤੇਰਾ ਨਾਲੇ ਸਾਥ ਤੇਰਾ ਚੱਲਾ ਨਾਹੀ ਤਿਸ ਨਾਲ ਕਿਉਂ ਚਿਤ ਲਾਈਆ ਐਸਾ ਕੰਮ ਮੂਲੇ ਨਾ ਕੀਤਾ ਜਿੱਥੇ ਅੰਤ ਪਛੋਤਾਈਆ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ

ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਬਿਖਮ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਾ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖਨਿਹੋ ਤਿੱਖੀ ਵਾਲ ਹੋ ਨਿੱਤੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਨੀ ਕਹਾ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾਹੇ ਤਿਵ ਚੱਲੇ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਹੇ ਤਵੈ ਚਲਹੇ ਜਿਨ੍ਹਾਂ ਮਾਰਗ ਪਾਵਹੇ ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵਹੇ ਜਿਸਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰਾ ਸੁਖ ਪਾਵਹੇ ਕਹਾ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਵਾ ਚਲਾਵਹੇ ਇਹੋ ਸੁਹਿਲਾ ਸਭ ਸੁਹਾਵਾ ਸਬਦੋ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹੋ ਤਿੰਨ ਕਾ ਮਨ ਵਸਿਆ ਜਿਨ ਧੁਰ ਹੋ ਲਿਖਿਆ ਆਇਆ ਇੱਕ ਫਿਰਹਿ ਕਨੇਰੇ ਕਰਹੇ ਗੱਲਾਂ ਗੱਲੀ ਕਿਰਾ ਨਾ ਪਾਇਆ ਕਹਾ ਨਾਨਕ ਸਭ ਸੁਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਣਾ ਜਿਨੀ ਹਰਿ ਧਿਆਇਆ ਹਰਿ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸਿਓ ਪਿਤ ਸੰਗ ਸਬਾਈਆ ਕਹਿਤੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਾ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰਿ ਹਰਿ ਧਿਆਇਆ।

ਸਹਸਾ ਨਾ ਜਾਏ, ਨਾ ਜਾਏ ਸਹਸਾ ਕਿਤਾ ਸੰਜਮ ਰਹੇ ਕਰਮ ਕਮਾਏ। ਸਹਸਾ ਜੀਓ ਮਲੀਨ ਹੈ ਕਿਤ ਸੰਜਮ ਧੋਤਾ ਜਾਏ। ਮਨ ਧੋਵਹੋ ਸ਼ਬਦ ਲਾਗਹੋ ਹਰ ਸਿਓ ਰਹੋ ਚਿਤ ਲਾਏ, ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜਾ। ਇਹ ਸਹਸਾ ਇਵ ਜਾਏ ਜੀਓ ਮੈਲੇ ਬਾਹਰੋ ਨਿਰਮਲ, ਬਾਹਰੋ ਨਿਰਮਲ ਜੀਓ ਤਾਂ ਮੈਲੇ ਤਿੰਨੀ ਜਨਮ ਜੂਆ ਹਾਰਿਆ। ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋਂ ਵੇ ਸਾਰਿਆ, ਵੇਤਾ ਮੈਂ ਨਾਮ ਤੁਮ ਸੋ ਸੁਨੇ ਨਾਹੀ ਪਰੇ ਜਿਉਂ ਬੇਤਾਲਿਆ। ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਆ ਹਾਰਿਆ। ਜੀਓ ਨਿਰਮਲ ਬਾਹਰੋ ਨਿਰਮਲ, ਬਾਹਰੋ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਕੂੜ ਕੀ ਸੋਏ ਪਹੁੰਚਾ ਲਾਹੀ ਮਨਸਾ ਸੱਚ ਸਮਾਨ, ਜਨਮ ਰਤਨ ਜਿੰਨੀ ਖੱਟਿਆ ਭਲੇ ਸੇਵਨ ਜਾਰੀ। ਕਹਾ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜੀਓ ਰਹਿ ਗੁਰਨਾਲੇ, ਗੁਰ ਕੇ ਚਰਨ ਹਿਰਦਾ ਧਿਆਏ ਅੰਤਰ ਆਤਮਾ ਸੰਭਾਲੇ। ਆਪ ਛੱਡ ਸਦਾ ਰਹਿ ਪਰਨਾ ਹਾ ਗੁਰਬਿਨ ਅਵਰ ਨਾ ਜਾਣਾ ਕੋਏ, ਕਹਿ ਨਾਨਕ ਸੁਣਹੁ ਸੰਤੋ ਸੋ ਸਿੱਖ ਸਨਮੁਖ ਹੋਏ।

ਸਤਿਗੁਰੂ ਬਿਨਾਂ ਹੋਰ ਕੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ, ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ, ਹਰ ਹਰ ਨਿਤ ਕਰੀ ਰਸਨਾ ਕਹਿਆ ਕਛੂ ਨਾ ਜਾਣੀ, ਚਿਤ ਜਿਨ ਕਾ ਹਿਰ ਲਾਇਆ ਮਾਇਆ ਬੋਲਣ ਪਏ ਰਵਾਨੀ, ਕਹਿ ਨਾਨਕ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ, ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ, ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸਿਵ ਸ਼ਬਦ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਸੈ ਬੁਝਾਏ, ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਹਸਾਏ, ਗੁਰਮੁਖ ਜਿਸਨੂੰ ਆਪ ਕਰੀ ਸੋ ਹੋਵੈ ਏਕ ਸਿਉ ਲਿਵਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ।

ਕਹੀ ਗੁਣੀ ਸੰਸਾਰ ਭਰਮ ਸੁੱਤਾ ਸੁਪਿਆਰਿਆ ਰਹਿਣੀ ਗੁਰ ਕਿਰਪਾ ਤੇ ਸੀ ਜਨ ਜਾਗੀ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਾ ਨਾਨਕ ਤੂੰ ਤਤ ਪਾਏ ਜਿਸਨੂੰ ਅੰਦਨ ਹਰ ਲਿਓ ਲਾਗਾ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੀ ਸੋ ਕਿਉਂ ਮਨੋਂ ਵਿਸਾਰੀਆ ਮਨੋਂ ਕਿਉਂ ਵਿਸਾਰੀਆ ਏ ਵਡਦਾਤਾ ਜੇ ਅਗਰ ਮੈਂ ਆਹਾਰ ਪਹੁੰਚਾਵੇ ਉਸਨੂੰ ਕਹੋ ਪੋਹੇ ਨਾ ਸਕੀ ਜਿਸਨੂੰ ਆਪਣੀ ਨਿਵ ਲਾਵੇ ਆਪਣੀ ਨਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਆ ਕਹ ਨਾਨਕ ਏ ਵਡਦਾਤਾ ਸੋ ਕਿਉਂ ਮਨੋਂ ਵਿਸਾਰੀਆ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਭਾਇਆ ਲਿਵ ਛੁੜਕੀ ਲੱਗੀ ਤ੍ਰਿਸਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰਿਆ ਮੂੰਹ ਉਪਜੈ ਭਾਉ ਦੂਜਾ ਲਾਇਆ ਹੈ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿੱਚ ਹੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੀ ਮਿਲੈ ਤਿਸ ਨੂੰ ਸਿਰ ਸੋਪੀਐ ਵਿੱਚੋ ਆਪ ਜਾਏ ਜਿਸਦਾ ਜੀਓ ਤਿਸ ਮਿਲ ਰਹੈ ਹਰ ਵਸੈ ਮਨ ਆਏ ਹਰ ਆਪ ਅਮੁੱਲਕ ਹੈ।

ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਓ ਲਾਹਾ ਖਟਿਓ ਦਿਹਾੜੀ ਇਹੋ ਧਨ ਤਨਾ ਮਿਲਿਆ ਜਿਨ ਹਰ ਆਪੇ ਭਾਣਾ ਤਹ ਨਾਨਕ ਹਰ ਰਾਸ ਮੇਰੀ ਮਨ ਹੋਵਾ ਵਣਜਾਰਾ ਹੇ ਰਸਨਾ ਅਨ ਰਸ ਰਾਚ ਰਹੀ ਤੇਰੀ ਪਿਆਸ ਨ ਜਾਏ ਪਿਆਸ ਨ ਜਾਏ ਹੋਰ ਕਿੱਤਾ ਜਿਚਰ ਹਰ ਰਸ ਪੱਲਾ ਨਾ ਪਾਏ ਹਰ ਰਸ ਪਾਏ ਪੱਲਾ ਪੀਆ ਹਰ ਰਸ ਬਹੁੜ ਨਾ ਤ੍ਰਿਸਨਾ ਲਾਗਾ ਆਏ ਇਹੋ ਹਰ ਰਸ ਕਰਮੀ ਪਾਈਆ ਸਤਿਗੁਰ ਮਿਲਾ ਜਿਸ ਆਏ ਕਹਿ ਨਾਨਕ ਹੋਰ ਅਨ ਰਸ ਸਭ ਵਿਸਰੀ ਜਾ ਹਰ ਵਸੈ ਮਨ ਆਏ ਇਹ ਸਰੀਰਾ ਮੇਰਿਆ ਹਰ ਤੁਮ

ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ, ਇਹ ਨੇਤਰੋਹ ਮੇਰੀ ਹੋ, ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰ ਪ੍ਰਸਾਦੀ ਬੁੱਝਿਆ, ਜਾ ਵੇਖਾ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ, ਕਹਿ ਨਾਨਕੇ ਨੇਤਰ ਅੰਧ ਸੀ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ, ਏ ਸਰਵਨੋ ਮੇਰੇ ਹੋ, ਸਾਚਾ ਸੁਣਨਾ ਨੂੰ ਪਠਾਏ, ਸਾਚਾ ਸੁਣਨਾ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਨ, ਸੱਚ ਲੱਖ ਵਿਡਾਣੀ, ਤਾਕੀ ਗਤ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ ਹੋ, ਸਾਚਾ ਸੁਣਨਾ ਨੂੰ ਪਠਾਏ, ਹਰ ਜੀਓ ਗੁਫਾ ਅੰਦਰ ਰੱਖ ਕੈ, ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ, ਦਸਵਾ ਗੁਪਤ ਰਖਾਇਆ, ਗੁਰਦੁਆਰਾ ਲਾਏ ਭਾਵਨੀ ਕਨਾ ਦਸੋ।

ਸੋਹਿਲਾਕਾਰ ਸਾਚਾ ਜਿੱਥੈ ਸਦਾ ਸੱਚ ਧਿਆਵਹੀ ਸੱਚੋ ਧਿਆਵਹਿ ਜਾ ਤੁਦ ਭਾਵਹੀ ਗੁਰਮੁਖ ਜਨਾ ਬੁਝਾਵਹੀ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ

0: ਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
2: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ। ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕੀਤੀ। ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ ਮਹਾਰਾਜ, ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜਨ ਵਾਜੀ ਸਾਧ ਸੰਗਤ ਜੀਓ।

ਹੁਣ ਮਾਲਕ ਦੀ ਸ਼ਰਨ ਕੀ ਹੈ? ਪਰਮਾਤਮਾ ਦੀ ਸ਼ਰਨ ਹੈ ਉਸ ਮਾਲਕ ਦੀ ਬਾਣੀ ਦਾ ਨਾਮ ਜਪਣਾ। ਸੁਰਤ ਨੂੰ ਪਰਮਾਤਮਾ ਦੇ ਚਰਨਾਂ ਦੇ ਨਾਲ ਜੋੜਨਾ। ਪਾਤਸ਼ਾਹ ਕਹਿੰਦੇ ਨੇ ਤੇਰੇ 'ਤੇ ਉਹ ਵਾਹਿਗੁਰੂ ਦਇਆਲ ਹੋਣਗੇ, ਉਹ ਪਰਮਾਤਮਾ ਮਿਹਰਬਾਨ ਹੋਣਗੇ। ਅਤੇ ਜਿਹਦੇ 'ਤੇ ਮਾਲਕ ਮਿਹਰਬਾਨ ਹੋ ਜਾਂਦੇ ਨੇ ਫਿਰ ਹੁੰਦਾ ਕੀ ਹੈ, ਪੂਰਾ ਸਤਿਗੁਰ ਧਿਆਇਆ। ਉਹ ਹਿਰਦਾ ਉਸ ਪਰਮਾਤਮਾ ਦੀ ਭਗਤੀ ਕਰਨ ਲੱਗ ਜਾਂਦਾ ਹੈ, ਉਸ ਮਾਲਕ ਦੀ ਬਾਣੀ ਪੜ੍ਹਨ ਲੱਗ ਜਾਂਦਾ ਹੈ। ਉਸ ਪਰਮਾਤਮਾ ਦੀ ਬਾਣੀ ਪੜ੍ਹਨੀ ਇਹ ਉਸ ਮਾਲਕ ਦੀ ਦਇਆਲਤਾ ਹੈ। ਸਾਧ ਪ੍ਰਭ ਜੀਉ ਤੂੰ ਮੇਰੋ ਸਾਹਿਬ ਦਾਤਾ, ਕਰ ਕਿਰਪਾ ਪ੍ਰਭ ਦੀਨ ਦਇਆਲਾ, ਗੁਣ ਗਾਵੋ ਰੰਗ ਰਤਾ। ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਫਰਮਾਨ ਕਰਦੇ ਨੇ, ਹੇ ਮੇਰੇ ਵਾਹਿਗੁਰੂ, ਤੂੰ ਦਾਤਾਂ ਦੇਣ ਵਾਲਾ ਹੈ, ਦਾਤਾ ਹੈ, ਇੱਕ ਬਖਸ਼ਿਸ਼ ਕਰ ਦਿਓ ਕਿਹੜੀ, ਕਿਰਪਾ ਕਰ ਦਿਓ, ਕਰ ਕਿਰਪਾ ਪ੍ਰਭ ਦੀਨ ਦਇਆਲਾ, ਗੁਣ ਗਾਵੋ ਰੰਗ ਰਤ। ਕਿ ਅਸੀਂ ਤੇਰੇ ਸਦਾ ਹੀ ਗੁਣ ਗਾਉਂਦੇ ਰਹੀਏ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਉਏ। ਕਰ ਕਿਰਪਾ ਤੇਰੇ ਗੁਣ ਗਾਵਾਂ, ਨਾਨਕ ਨਾਮ ਜਪਤ ਸੁਖ। ਹੇ ਮੇਰੇ ਵਾਹਿਗੁਰੂ, ਰਹਿਮਤ ਕਰ ਦਿਓ, ਬਖਸ਼ਿਸ਼ ਸਦ ਕਰ ਦਿਓ ਕਿ ਹਿਰਦਾ ਸਦਾ ਹੀ ਤੇਰੇ ਗੁਣ ਗਾਉਂਦਾ। ਔਰ ਇਕੱਲੇ ਗੁਣੇ ਹੀ ਨਹੀਂ ਗਾਉਣੇ, ਇਹ ਵੀ ਅਰਦਾਸ ਹੈ ਕਿ ਵਾਹਿਗੁਰੂ ਜਦੋਂ ਹਿਰਦਾ ਤੇਰੇ ਗੁਣ ਗਾਵੇ, ਤੇਰੀ ਬਾਣੀ ਦਾ ਜਾਪ ਕਰੇ, ਸਿਮਰਨ ਦੇ ਵਿੱਚ ਜੁੜੇ, ਨੇਮ ਨਿਤਨੇਮ ਦੇ ਵਿੱਚ ਜੁੜੇ, ਅਤੇ ਮਨ ਵੀ ਨਾਮ ਰੂਪੀ ਰੰਗ ਦੇ ਵਿੱਚ ਰੰਗਿਆ ਜਾਵੇ। ਮਹਾਰਾਜ ਇਹ ਨਾ ਹੋਵੇ ਰਸਨਾ ਨਾਲ ਗੁਣ ਗਾਉਂਦੇ ਜਾਈਏ ਅਤੇ ਮਨ ਦੇ ਵਿੱਚ ਹੋਰ ਹੀ ਵਿਚਾਰ ਚੱਲੀ ਜਾ

ਮਨ ਵੀ ਤੇਰੇ ਗੁਣ ਗਾਵੇ, ਮਨ ਵੀ ਤੇਰੇ ਨਾਮ ਰੂਪੀ ਰੰਗ ਦੇ ਵਿੱਚ ਰੰਗਿਆ ਜਾਵੇ। ਰਹਾਉ ਸਤਿਗੁਰ ਨਾਮ ਨਿਧਾਨ ਦ੍ਰਿੜਾਇਆ, ਚਿੰਤਾ ਸਗਲ ਵਿਨਾਸੀ।

ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਫਰਮਾਨ ਕਰਦੇ ਨੇ, ਜਿਹੜਿਆਂ ਹਿਰਦਿਆਂ ਨੇ ਉਸ ਪਰਮਾਤਮਾ ਦਾ ਨਾਮ ਜਪਿਆ, ਹੋਇਆ ਕਿ ਉਹਨਾਂ ਦੀਆਂ ਸਾਰੀਆਂ ਚਿੰਤਾਵਾਂ ਦੂਰ ਹੋ ਗਈਆਂ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮੈਂ ਜਾਂਤੇ ਉਪਾਇਨ ਤਿੰਨਾ ਪਿਰੋਜੀ ਦੇ। ਪਾਤਸ਼ਾਹ ਕਹਿੰਦੇ ਨੇ ਕਿਹੜੀ ਗੱਲ ਦੀ ਚਿੰਤਾ ਕਰਦਾ? ਜਲ ਦੇ ਵਿੱਚ ਜੀ ਪੈਦਾ ਕੀਤੇ ਨੇ, ਰੋਜੀ ਤਾਂ ਉਹਨਾਂ ਨੂੰ ਵੀ ਦੇ ਰਿਹਾ ਹੈ। ਪੱਥਰ ਦੇ ਵਿੱਚ ਪਏ ਹੋਏ ਕੀੜੇ ਤੱਕ ਰੋਜੀ ਪਹੁੰਚ ਰਹੀ ਹੈ। ਕੌਣ ਬਚਾ ਰਿਹਾ ਹੈ? ਜਿਹਨੇ ਪੈਦਾ ਕੀਤੇ ਨੇ ਉਹ ਬਚਾ ਰਿਹਾ। ਬੱਚੇ ਦਾ ਜਨਮ ਬਾਅਦ ਦੇ ਵਿੱਚ ਹੁੰਦਾ ਹੈ, ਉਹਦਾ ਰਿਜਕ ਪਹਿਲਾਂ ਆ ਜਾਂਦਾ। ਪਾਤਸ਼ਾਹ ਕਹਿੰਦੇ ਨੇ ਚਿੰਤਾ ਨਾ ਕਰਿਆ ਕਰ, ਚਿੰਤਨ ਕਰਿਆ ਕਰ ਉਸ ਮਾਲਕ ਦੀ ਬਾਣੀ। ਸਤਿਗੁਰ ਨਾਮ ਨਿਧਾਨ ਦ੍ਰਿੜਾਇਆ, ਚਿੰਤਾ ਸਗਲ ਬਿਨਾਸੀ, ਕਰ ਕਿਰਪਾ ਆਪਣੋ ਕਰ ਲੀਨਾ, ਮਨ ਵਸਿਆ ਅਬਿਨਾ। ਹੇ ਵਾਹਿਗੁਰੂ, ਮਨ ਦੇ ਵਿੱਚ ਤੇਰਾ ਨਾਮ ਵਸ ਗਿਆ ਏ, ਕਿਰਪਾ ਕਰ ਦਿਓ, ਹੁਣ ਆਪਣਾ ਬਣਾ ਲਓ। ਤਾਂ ਕੋ ਬਿਘਨ ਨ ਕੋ ਲਾਗੈ।

ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਫਰਮਾਨ ਕਰਦੇ ਨੇ ਜਿਨ੍ਹਾਂ ਨੂੰ ਰੱਬ ਆਪਣੇ ਬਣਾ ਲੈਂਦਾ ਹੈ, ਜਿਹੜੇ ਹਿਰਦੇ ਉਸ ਮਾਲਕ ਦੇ ਚਰਨਾਂ ਨਾਲ ਜੁੜ ਜਾਂਦੇ ਨੇ, ਉਹਨਾਂ ਦੇ ਜੀਵਨ ਦੇ ਵਿੱਚ ਕੋਈ ਵੀ ਵਿਘਨ ਨਹੀਂ ਪੈਂਦਾ। ਕਿਉਂ? ਜਿਸ ਦੇ ਹੋਵੇ ਵੱਲ ਸੋ ਕਦੇ ਨਾ ਹਾਰ। ਜਿਹਦੇ ਵੱਲ ਰੱਬ ਹੋ ਜਾਵੇ ਉਹਦੇ ਜੀਵਨ ਦੇ ਸਾਰੇ ਵਿਘਨ ਦੂਰ ਹੋ ਜਾਂਦੇ ਨੇ। ਕਿਉਂ? ਵਿਘਨ ਵਿਨਾਸ਼ਨ ਸਭ ਦੁੱਖ ਨਾਸ਼ਨ ਸਤਿਗੁਰ ਨਾਮ ਦ੍ਰਿੜਾਇਆ। ਸਾਰੇ ਵਿਘਨਾਂ ਨੂੰ ਦੂਰ ਕਰਨ ਵਾਲਾ ਹੈ ਉਹ ਪਰਮਾਤਮਾ ਦਾ ਨਾਮ, ਸਾਰੇ ਵਿਘਨਾਂ ਨੂੰ ਦੂਰ ਕਰਨ ਵਾਲਾ ਹੈ ਉਹ ਪਰਮਾਤਮਾ। ਪਾਤਸ਼ਾਹ ਕਹਿੰਦੇ ਨੇ ਜਿਹਨੂੰ ਰੱਬ ਰੱਖਣ 'ਤੇ ਆ ਜਾਵੇ ਉਹਦੇ ਜੀਵਨ ਦੇ ਵਿੱਚ ਕਦੇ ਵਿਘਨ ਨਹੀਂ ਕੋਈ ਪੈਂਦਾ। ਉਹ ਜਿੱਧਰ ਵੀ ਜਾਂਦਾ ਹੈ ਚੜ੍ਹਦੀ ਕਲਾ ਦੇ ਵਿੱਚ,

ਪਰਮਾਤਮਾ ਦੇ ਨਾਮ ਰੂਪੀ ਚਰਨ, ਪਰਮਾਤਮਾ ਦਾ ਨਾਮ ਉਸ ਹਿਰਦੇ ਵਿੱਚ ਵਸ ਗਿਆ ਹੈ। ਉਹ ਹਿਰਦਾ ਉਸ ਮਾਲਕ ਦੇ ਨਾਮ ਰੂਪੀ ਅੰਮ੍ਰਿਤ ਰੂਪੀ ਰਸ ਨੂੰ ਚੱਖ ਰਿਹਾ।

ਆਖਰੀ ਪੰਕਤੀਆਂ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਫਰਮਾਨ ਕਰਦੇ ਨੇ ਕਿ ਹੇ ਇਨਸਾਨ, ਜਿਹੜੇ ਪਰਮਾਤਮਾ ਨੇ ਤੇਰੇ ਮਨ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰ ਦਿੱਤੀਆਂ ਨੇ, ਉਹ ਮਾਲਕ ਦਾ ਸ਼ੁਕਰਾਨਾ ਕਰਿਆ ਕਰ। ਸ਼ੁਕਰਾਨਾ ਕਿਵੇਂ ਕਰਨਾ ਹੈ? ਉਸ ਪਰਮਾਤਮਾ ਦੇ ਚਰਨਾਂ ਵਿੱਚ ਸੇਵਾ ਕਰਿਆ। ਨਾਨਕ ਦਾਸ ਤਾਕੈ ਬਲਿਹਾਰੈ ਜਿਨ ਪੂਰਨ ਪੈਜ ਰਖਾਈ। ਆਖਰੀ ਪੰਕਤੀਆਂ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਫੁਰਮਾਨ ਕਰਦੇ ਨੇ ਕਿ ਉਸ ਪਰਮਾਤਮਾ ਤੋਂ ਵਾਰ ਵਾਰ ਬਲਿਹਾਰ ਜਿਹਨੇ ਆਪਣੇ ਪਿਆਰੇ ਦੀ ਪੈਜ ਰੱਖ ਲਈ। ਇਹ ਸੀ ਅੱਜ ਦੇ ਹੁਕਮਨਾਮੇ। ਰੱਬ ਕੀ ਸ਼ਰਨ ਸਗਲ ਭੈ ਲਾਥੇ, ਦੁੱਖ ਬਿਨਸੇ ਸੁਖ ਪਾਇਆ, ਦਇਆਲ ਹੋਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਧਿਆਇਆ। ਪਾਤਸ਼ਾਹ ਕਿਰਪਾ ਕਰਨ, ਹਿਰਦੇ ਵਿੱਚ ਬਾਣੀ ਦਾ ਵਾਸਾ ਹੋ ਜਾਵੇ, ਹਿਰਦਾ ਗੁਰੂ ਦੇ ਚਰਨਾਂ ਨਾਲ ਜੁੜ ਜਾਵੇ। ਆਓ ਹੁਣ ਹਜ਼ੂਰੀ ਰਾਗੀ ਭਾਈ ਹਰਬਖਸ਼ ਸਿੰਘ ਜੀ ਸਮੂਹ ਜਥੇ ਪਾਸੋਂ ਆਸਾ ਦੀਵਾਰ ਦੇ ਕੀਰਤਨ ਸਰਵਣ ਕਰੀਏ ਜੀ, ਔਰ ਸ਼ਾਮ 4:30 ਤੋਂ 6 ਵਜੇ ਤੱਕ ਸੁਖਮਨੀ ਸਾਹਿਬ ਜੀ ਦੇ ਸੰਗਤੀ ਜਾਪ 18 ਤਰੀਕ ਤੱਕ ਹਰ ਰੋਜ਼ ਨਿਰੰਤਰ ਚੱਲ ਰਹੇ ਹਨ। ਹਾਜ਼ਰੀਆਂ ਭਰ ਕੇ ਆਪਣੇ ਜੀਵਨ ਸਮੇਂ ਔਰ ਸਵਾਸਾਂ ਨੂੰ ਸਫਲੀਆਂ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮੁਖ ਦੁਆਰ ਸਚ ਤਾਂ ਪਰ ਜਾਣੀਐ ਜਾਂ ਜੁਗਤ ਜਾਣੇ ਜੀਉ ਤਰਤ ਕਾਇਆ ਸਾਧ ਕੈ ਵਿੱਚ ਦੇਹ ਕਰਤਾ ਬੀਉ ਸਚ ਤਾਂ ਪਰ ਜਾਣੀਐ

0: ਤੇ ਪਰੇਨ ਕਹੋ ਨਾਨਕ ਸੱਚ ਤਿਹਾਈ ਹੈ।
1: ਸੱਚ ਹੋਵੇ ਤਾਂ ਸੱਚ ਪਾਈਐ ਪੌੜੀ।
2: ਜਿੱਤੇ ਅੰਦਰ ਸਭ ਕੋ ਵੇਖ ਨਦਰੀਏ ਚਲਾਇੰਦਾ, ਆਪੇ ਦੀ ਵਡਿਆਈਆਂ ਆਪੇ।

0: ਸਤਿਗੁਰੂ ਵੱਡਾ ਕਰ ਸਲਾਹੀਐ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲੇ ਤਾਂ ਨਦਰੀਆਂ ਜਾਂ ਸਤਿਗੁਰ
1: ਜਾਤ ਸਭਾਣਾ ਤਾਂ ਮਨ ਵਸਾਇਆ ਕਰ ਹੁਕਮ ਸਖਤਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ

ਬੋਲੋ ਜੀ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗੌਤੀ ਜੀ ਸਹਾਏ ਵਾਰ, ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਿਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ। ਅਰਜਨ ਹਰਿ ਗੋਬਿੰਦ ਨਾਉ ਸਿਮਰਾਉ, ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਜਿੱਥੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰ ਨਾਉ, ਨਿਤ ਆਵੈ ਧਾਏ, ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈਂ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ

ਆਪ ਜੀ ਦੇ ਪੰਜ ਪਿਆਰੇ, ਚਾਰ ਸਾਹਿਬਜ਼ਾਦੇ, 40 ਮੁਕਤੇ ਹਠੀਆਂ, ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਖ ਚਲਾਈ ਤੇ ਗਵਾਹੀ, ਦੇਖ ਸੁਣ ਕੇ ਅੰਡਿਟ ਕੀਤਾ, ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ। ਖਾਲਸਾ ਜੀ ਸਾਹਿਬ ਬੋਲੋ ਜੀ, ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਸੀਸ ਦਿੱਤੇ, ਵੰਦ ਵੰਦ ਕਟਵਾਏ, ਖੋਪੜੀਆਂ ਲੁਹਾਈਆਂ, ਚਰਖੜੀਆਂ ਦੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ, ਦਿਨਾਂ ਦੀ ਕਮਾਈ ਦਾ ਧਿਆਨ ਕਰਕੇ। ਖਾਲਸਾ ਜੀ ਸਾਹਿਬ ਬੋਲੋ ਜੀ, ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ। ਖਾਲਸਾ ਜੀ ਸਾਹਿਬ ਬੋਲੋ ਜੀ, ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ, ਵਾਹਿਗੁਰੂ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਛਿਆ ਰਿਹਾ ਹੈ, ਦੇਖ ਦੇਖ ਫਤਿਹ ਬਿਰਧ ਕੀ ਪਹਿਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ। ਬੋਲੋ ਜੀ, ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ। ਖਾਲਸਾ ਜੀ ਸਾਹਿਬ ਬੋਲੋ ਜੀ, ਵਾਹਿਗੁਰੂ। ਸਿੱਖਾਂ ਦਾ ਮਾਨੀ ਮਾਂ ਮਤ ਉੱਚੀ ਮਤ ਪਾਤਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੇ ਦਾਤ

ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਉਹ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ। ਮਹਾਰਾਜ ਆਪ ਜੀ ਨੇ ਕਿਰਪਾ ਕੀਤੀ ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਖੁੱਲ੍ਹੇ ਦਰਸ਼ਨ ਦੇ ਦਾਰੇ ਬਖਸ਼ਿਸ਼ ਕਰਕੇ ਨਿਹਾਲ ਕੀਤਾ। ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ।

ਵਿਚਾਰ ਔਰ ਸੰਪੂਰਨ ਆਸਾ ਦੀਵਾਰ ਦੇ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਵੇ ਮਹਾਰਾਜ ਜੀ। ਉਹ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਕਥਾ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਪਾਤਸ਼ਾਹ ਜੀ। ਉਹ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਆਪ ਜੀ ਭੋਗ ਲਾਓ, ਭੋਗ ਲੱਗੇ ਅਸੀਂ ਪ੍ਰਸਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਜੋ ਵੀ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਪਾਤਸ਼ਾਹ ਕਿਰਪਾ ਕਰੋ ਆਪ ਜੀ ਦੇ ਹਜ਼ੂਰ। ਆਪ ਜੀ ਦੇ ਲੰਗਰ ਹਾਲਾਂ ਦੇ ਵਿੱਚ ਜੋ ਵਿਘਨ ਪੈ ਰਹੇ ਹਨ ਮਹਾਰਾਜ, ਉਹਨਾਂ ਵਿਘਨਾਂ ਨੂੰ ਦੂਰ ਕਰਕੇ ਆਪ ਜੀ ਦੀ ਸੰਗਤ ਵਾਸਤੇ ਲੰਗਰ ਹਾਲ ਖੋਲ੍ਹਣ ਦੀ ਕਿਰਪਾ ਕਰੋ ਪਾਤਸ਼ਾਹ। ਹੋਈਆਂ ਫੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ, ਪਾਵਨ ਪਵਿੱਤਰ ਸਥਾਨਾਂ ਹੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਪਾਤਸ਼ਾਹ ਜੀ। ਉਹ ਕਿਰਪਾ ਕਰੋ ਮਹਾਰਾਜ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ। ਹੁਕਮਨਾਮੇ ਦੇ ਚੱਲਣ ਦੀ ਸਮਰੱਥਾ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।

ਸਤਿਗੁਰੂ ਸਾਹਿਬ ਜੀ ਰਹਿ ਨ ਪਾਵੈ ਸੁਰ ਨਰ ਦੇਵਾ ਤੂੰ ਸਿਧਾਰੀ ਕਰਮੁਨ ਜਨ ਸੇਵਾ ਜੀਵਤ ਭੇਖੇ ਤਿਨੀ ਹਰ ਹਰ ਧਿਆਇਆ ਸਾਧ ਸੰਗ ਤਿਨੀ ਦਰਸ਼ਨ ਪਾਇਆ ਬਾਦਸ਼ਾਹ ਸ਼ਾਹ ਵਪਾਰੀ ਮਰਨਾ ਜੋ ਦਿਸੈ ਸੋ ਕਾਲੀ ਕਰਨਾ ਕੂੜੇ ਮੋਹ ਲੱਕ ਲਪਟਾਨਾ ਚੋੜ ਚੱਲਿਆ ਤਾਂ ਫਿਰ ਪਛਤਾਨਾ

ਸਾਹਿਬ ਜੀ ਜੈ ਸ੍ਰੀ ਵਾਹ ਮਹਲਾ ਪੰਜਵਾ ਵਾਸ ਲੋਕਾਂ ਨਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਲੋਕ ਆਦਿ ਪੂਰਨ ਮਤ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਸਿਮਰੰਤ ਸੰਤ ਸਰਬੱਤ ਰਮਨੰ ਨਾਨਕ ਅਗਮਾਸਨ ਜਗਦੀਸ਼ਰ ਹੈ ਵੇਖਣ ਸੁਣਨ ਸੁਨਾਵਣ ਮਨ ਮੰਗਿਆ ਸਾਚ ਪੂਰ ਰਹੇ ਸਰਬੱਤਰ ਮੈਂ ਨਾਨਕ ਹਰ ਰੰਗ ਰਾਜ ਪੌੜੀ ਹਰ ਇੱਕ ਨਿਰੰਜਨ ਗਾਈਐ ਸਭੇ ਅੰਤਰ ਸੋਈ ਕਰਮ ਕਾਰਨ ਸਮਰੱਥ ਪ੍ਰਭ ਜੋ ਕਰੀ ਸੋ ਹੋਈ ਫਿਰ ਮੈਂ ਥਾਪ ਥਾਪ ਦਾਤ ਚ ਬਿਨ ਨਹੀਂ ਕੋਈ ਕੰਡ ਬ੍ਰਹਮਨ ਥਾ ਥਾ ਦੀ ਪ੍ਰਵਿਆ ਸਭ ਲੋਈ ਜਿਸ ਆਪ ਬੁਝਾਇ ਸੋ ਬੁੱਝ ਸੀ ਨਿਰਮਲ ਜਨ ਸੋਈ ਸਗੋ ਕਰ ਕੰਤ ਜੀ ਰਚਨਾ ਮਾਤ ਗਰਭ ਸਥਾਪਨ ਸਾ ਸਾ ਸਮੰਤ ਨਾਨਕ ਮਹਾ ਅਗਨ ਨਾ ਬਨਾਸਨ ਮੁਖ ਥੱਲੈ ਪੈਰ ਉਪਰੈ ਵਸੰਤੋ ਕਹੁ ਥੜਾ ਥਾਏ ਨਾਨਕ ਸੋ ਧਨੀ ਕਿਉਂ ਸਾਰਿਉ ਉਧਰੈ ਜਿਸਦੈ ਨਾਲੇ ਪੌੜੀ ਰੱਖਣ ਕਰ ਲਿੰਦਿਆਂ ਅਗਨ ਉੱਤਰ ਮਝਾਰ ਗੁਰਤ ਮੁਖ ਪੀਲ ਬਿਕੁ ਨਰ ਘੋਰ ਗੁਬਾਰ ਹਰ ਸਿਮਰ ਤੂੰ ਨਾ ਜਲੈ ਮਨ ਖਾਨ ਗੁਣ ਧਾਰ ਬਿਕੁ ਖਾਨ ਜਿਨ ਰੱਖਿਆ ਕਿਸ ਫਿਰ ਨਾ ਵਿਸਾਰ ਪ੍ਰਭ ਬਿਸਰਤ ਸੁਖ ਕਦੇ ਨਾਹੀ ਜਾਸੇ ਜਨਮ ਹਾਰ ਸੋਕ ਮਾਨਸਾ ਦਾਨ ਕਰਨ ਸਰਬੱਤਰ ਆਸਾ ਪੂਰਨਾ ਖੰਡਨ ਗਲ ਕਰੇ ਤੇ ਪ੍ਰਭ ਸਿਮਰ ਨਾਨਕ ਨਹਿ ਦੂਰਨ ਆਪ ਰੰਗ ਮਾਨੇ ਜਿਸ ਸੰਗ ਪੈਸੋ ਲਾਗਿਆ ਨੇਹੂ ਸੋ ਸੋ ਬਿੰਦ ਨਾ ਵਿਸਰੋ ਨਾਨਕ ਜਿਉਂ ਸੁੰਦਰ ਰਚਿਆ ਦਿਉ ਪੌੜੀ ਜੀਉ ਪ੍ਰਾਣ ਤਨ ਧਨ ਦੀਆ ਦੀਨੇ ਰਸ ਭੋਗ ਗ੍ਰਹਿ ਮੰਦਰ ਰਸ ਅਸ ਦੀਏ ਰਚ ਭਜ ਸੰਜੋਗ ਸੁਤ ਬੰਤਾ ਸਾਜਨ ਸੇਵ ਦੀਏ ਪ੍ਰਭ ਦੇ ਮਨ ਜੋਗ ਹਰ ਸਿਮਰਤ ਮਨ ਤਨ ਹਰਿਆ ਲੈ ਜਾਏ ਵਿਜੋਗ ਸਾਧ ਸੰਗ ਹਰ ਗੁਰ ਮੋਹ ਬਿਨ ਸੇ ਸਭ ਰੋਕ ਲੋਕ ਕੰਮ ਯਤਨ ਕਰਨ ਮਾਇਆ ਅਨੇਕ ਮੈਂ ਹਰ ਭਪ ਭਾਵ ਹੀ ਨਾਨਕ ਪ੍ਰਭ ਬਿਸਰਤ ਤੇ ਪ੍ਰੀਤ ਤੈ ਕੁੜੀਆ ਸਾ ਪ੍ਰੀਤ ਜੋ ਲਾਈ ਦਿਆ ਨਿਸਿਓ ਨਾਨਕ ਸੱਚੀ ਰੀਤ ਸਾਈ ਤੇਤੀ ਰਤਿਆ ਪੌੜੀ ਜਿਤ ਸੁ ਬਿਸਰਤ ਤਨ ਭਸਮ ਹੋਏ ਕਹਿਤੀ ਸਾ ਪ੍ਰੀਤ ਹਿਨ ਗ੍ਰਹਿ ਮੈਂ ਬਸਨ ਨਾ ਦੇਵ ਹੀ ਜਿਨ ਸਿਉ ਸੋਈ ਹੇਤ ਕਾਰ ਅਮਰਤ ਸੰਤ ਸੰਖਿਆ ਸੋ ਕਾਰਜ ਕੀਤ ਜੈਸਾ ਬੀਜਾ ਸੋਰਣਾ ਕਰਮੇ ਫੇਤ ਅਕਿਰਤ ਘਣਾ ਹਰ ਵਿਸਰਿਆ ਜੋਨੀ ਪਰਮੇਸ਼ ਲੋਕ ਕੋਟ ਦਾਨਿਸ਼ ਨਾਨਕ ਅਨਕ ਸੋਧਨ ਪਵਿੱਤਰਤ ਹੈ ਉਚਰੰਤ ਨਾਨਕ ਹਰ ਹਰ ਵਸਨਾ ਸਰਬ ਪਾਪ ਦੇ ਮੁਖ ਤੇ ਕਿਰਤਨ ਕੀ ਤੋ ਮੂੰਹ ਘਣਾ ਭੂਰੀ ਜਿਤਨ ਭਾਰ ਮਾਨੋ ਸੁੰਦਰੋ ਸਚ ਸਹੁ ਨਾਨਕ ਹੱਪੋ ਦੁਖੜੇ ਅਲਾਹੇ ਪੌੜੀ ਪੁਸਤਕਾ ਸਭ ਨਾਸ਼ ਹੋਏ ਸਿਮਰਤ ਹਰ ਨਾਉ ਮਨ ਚੰਦੇ ਫਲ ਪਾਈਏ ਹਰਕੀ ਗੁਣ ਗਾਓ ਜਨਮ ਮਰਨ ਭੈ ਕੱਟਿਆ ਨਿਤ ਸੱਚ ਥਾਉ ਪੂਰਬ ਹੋਵੈ ਨਿਤਿਆ ਹਰ ਕਰਨ ਸੁਨਾਉ ਕਰ ਕਿਰਪਾ ਪ੍ਰਭ ਰਾਖ ਲਿਓ ਨਾਨਕ ਪਾਲ ਜਾਓ ਸੁਨੋ ਗ੍ਰਹਿ ਰੱਖਣ ਅਤਨਾ ਪਾਰ ਮਨ ਵਿਲਾਸ ਸੁਆਦੂ ਰਸੈ ਰਿਕਾਚ ਨ ਸਿਮਰੰਤ ਨਾਨਕ ਤੇ ਜਗਤ ਬਿਸਟਾ ਕਰਮੈ ਮੋਚਾ ਜਨਮ ਹੱਬ ਕਿਉ ਮਜ ਮੁਖ ਬਚਨੇ ਸੋ ਸਾਈ ਦੇ ਵਿਸਰੈ ਨਾਨਕ ਅਸੂ ਤਨ

honor la.

ਦੇਖੀ ਘੁੰਮਦਾ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਮੇਰਾ

اللي هو اللي يجي اللي هو اللي يجي اللي من هذا الطبقة تبلا.

0: ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।
1: ਤਿੰਨ ਬਹੁਤ ਆ, ਤਿੰਨ ਤਿੰਨ ਜਾਣੇ ਪੜ੍ਹ ਲੈਂਦੇ ਆ, ਠੀਕ ਆ।

ਫਿਲਹਾਲ ਤੂੰ ਲਾਜਰ ਕੋਲ ਸਤਿ ਨਾਮ ਵਾਹਿਗੁਰੂ।

0: ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ।
1: ਸਿਮਰਨ ਭਉ ਨ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ।
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ।
1: ਪ੍ਰਭ ਕੈ ਸਿਮਰਨ ਰਿਧ ਸਿਧ ਨਉ ਨਿਧ, ਪ੍ਰਭ ਕੈ ਸਿਮਰਨ
0: ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ।
1: ਪ੍ਰਭ ਕੈ ਸਿਮਰਨ ਤੀਰਥ ਸਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ।
0: ਪ੍ਰਭ ਕੈ ਸਿਮਰਨ ਹੋਏ ਸੁਪ

0: ਪ੍ਰਭ ਕਾ ਸਿਮਰਨ ਸਭ ਕੁਛ ਸੁਝੈ।
1: ਪ੍ਰਭ ਕਾ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕਾ ਸਿਮਰਨ ਪੂਰਨ ਆਸਾ।
0: ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਤ ਮਾਹੇ ਸਮਾਏ।
1: ਪ੍ਰਭ ਜੀ ਵਸਹਿ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ।
0: ਪ੍ਰਭ ਕਾ ਸਿਮਰੈ ਸੇ ਤਨਵੰਤੇ, ਪ੍ਰਭ ਕਾ ਸਿਮਰੈ ਸੇ ਪਤਵੰਤੇ।
1: ਪ੍ਰਭ

0: ਪ੍ਰਭ ਕੋ ਸਿਮਰਿ ਸੀ ਸੁਖਵਾਸੀ, ਪ੍ਰਭ ਕੋ ਸਿਮਰਿ ਸਦਾ ਬਨਾਸੀ।
1: ਸਿਮਰਨ ਤੇ ਲਾਗੇ ਜਿਨ ਆਪ ਦਿਆਲਾ, ਨਾਨਕ ਜਨ ਕੀ ਮੰਗੈ ਦੁਆਲਾ।
0: ਪ੍ਰਭ ਕੋ ਸਿਮਰਿ

0: ਪ੍ਰਭ ਕਾ ਸਿਮਰਨ ਸਹਿ ਸਮਾਨੀ,
1: ਪ੍ਰਭ ਕਾ ਸਿਮਰਨ ਚਲੇ ਆਸਨ, ਪ੍ਰਭ ਕਾ ਸਿਮਰਨ ਕਮਲ ਵਿਗਾਸਨ,
2: ਪ੍ਰਭ ਕਾ ਸਿਮਰਨ ਅਧਰ ਚੰਤਾਰ,
0: ਤੁਨਕਾ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ,
2: ਸਿਮਰੈ ਸੀ ਜਨ ਜਿਨ ਕੋ ਪਮਿਆ, ਨਾਨਕ ਤਿਨ ਜਨ ਸਰਨੀ ਪਿਆ,
0: ਹਰ ਸਿਮਰਨ ਕਰ ਭਗਤ ਪ੍ਰਗਟਾਈ, ਹਰ ਸਿਮਰਨ ਲਗ ਬੀਦਿ ਉਪਾਈ,
2: ਹਰ ਸਿਮਰਨ ਪਏ ਸਿਧ ਜਤੀ ਦਾਤੇ, ਹਰ ਸਿਮਰਨ ਨੀਚਾਂ ਕੁੰਟ ਜਾਤੇ,
0: ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ,
2: ਹਰ ਸਿਮਰਨ ਕੀਓ ਸਗਲਾ।

0: ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਊਹਾ ਨਾਮ ਤੇਰੇ ਸੰਗ ਸਹਾਈ
1: ਜੈ ਮਹਾ ਭਿਆਨ ਦੂਤ ਜਮ ਗਲੈ ਤੈ ਕੇਵਲ ਨਾਮ ਸੰਗ ਤੇਰੇ ਚਲੈ
0: ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ
1: ਅਨਕ ਪੁਣੇ ਚਰਨ ਕਰਤ ਨਹੀਂ ਕਰੈ ਹਰ ਕੋ ਨਾਮ ਕੋਟ ਪਾਪ ਹਰੈ
0: ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਘਨੇਰੇ
1: ਸਗਲ ਸ੍ਰਿਸ਼ਟ ਕੋ ਰਾਜਾ ਦੁਤੀਆ ਹਰ ਕਾ ਨਾਮ ਜਪਤ ਹੋਏ ਸੁਤੀਆ
0: ਲਾ ਕਰੋੜੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰ
1: ਅਨਕ ਮਾਇਆ ਰੰਗ ਤਿਖ ਨਾ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ
0: ਜੇ ਮਾਰਗ ਇਹੋ ਜਾਤ ਅਕੇਲਾ ਤੈ ਹਰ ਨਾਮ ਸੰਗ ਹੋਤ ਸਹੇਲਾ
1: ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਕਰਮ ਗਤ ਪਾਈਐ
0: ਟੂਟਸ ਨਹੀਂ ਕੋਟ ਲਖ ਬਾਹੀ ਨਾਮ ਜਪਤ ਤੈ ਪਾਰ ਪਰਾਹੀ
1: ਅਨਕ ਵਿਘਨ

0: ਕਾ ਨਾਮ ਜਪਤ ਕਬ ਪਰੈ ਨ ਭੰਗ
1: ਹਰ ਕਾ ਨਾਮ ਜਨ ਕੀ ਵਡਿਆਈ ਹਰ ਕਾ ਨਾਮ ਜਨ ਸੋਭਾ ਪਾਈ
0: ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ

0: ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ
1: ਪਾਠ ਪੈ ਜਨ ਹਰ ਹਰ ਜਪੈ ਹਰ ਕਾ ਭਗਤ ਭਗਤ ਨਹੀਂ ਛਪੈ
0: ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਗ ਕੇਤੇ ਤਰੇ
1: ਪਾਰ ਜਾ ਤਿਉ ਹਰ ਕੋ ਨਾਮ ਕਾਮ ਧੀਨ ਹਰ ਹਰ ਗੁਣ ਗਾਮ
0: ਹਫਤੇ ਉੱਤਮ ਹਰ ਕੀ ਕਥਾ ਨਾਮ ਸੁਣ ਦਰਦ ਦੁਖ ਲਥਾ
1: ਨਾਮ ਕੀ ਮਹਿਮਾ ਸੰਤਰਿਤ ਵਸੈ ਸੰਤ ਪ੍ਰਤਾਪ ਦੁੱਤ ਸਭ ਨਸੈ
0: ਸੰਤ ਕਾ ਸੰਗ ਬੜ ਭਾਗੀ ਪਾਈ ਐ ਸੰਤ

0: ਸੁਣ ਪਿਆ ਕੌਡੀ ਸੰਗ ਰਚੈ ਸਾ ਛੋੜ ਝੂਠ ਸੰਗ ਮਚੈ
1: ਜੋ ਛੱਡਣਾ ਸੋ ਅਸਤਰ ਕਰ ਮਾਨੈ ਜੋ ਹੋਵਣ ਸੋ ਦੂਰ ਪਰਾਨੈ
0: ਤੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ
1: ਚੰਦਨ ਲੇਪ ਧਾਰੈ ਧੋਏ ਘਰ ਦਾ ਪ੍ਰੀਤ ਪਸੰਦ ਸੰਗ ਹੋਏ
0: ਮੈਂ ਭਗਤ ਬਿਕਰਾਲ ਨਾਨਕ ਕਾਟ ਲਿਹੋ ਪ੍ਰਭ ਦਿਆਲ
1: ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੀਤ ਅੰਤਰ ਮਲ ਮਾਇਆ ਸਭ ਨਾਹੀ।

0: ਆਪ ਨਾਨਕ ਤੇ ਜਨ ਸਹਿ ਸਮਾਤ
1: ਅੰਧਾ ਕੈਸੀ ਮਾਰਗ ਪਾਵੈ ਕਰ ਕੇ ਲਿਹੋ ਕੋੜ ਨਿਭਾਵੈ
0: ਤਾਂ ਬਜਾਰਤ ਬੂਝੇ ਡੋਰਾ ਨਿਸਕਈਐ ਤੋ ਸਮਝੇ ਪੋਰਾ
1: ਬਿਸਨ ਪਦ ਗਾਵੈ ਗੁੰਗ ਜਤਨ ਕਰੈ ਤੋ ਭੀ ਸੁਰ ਭੰਗ
0: ਕਹਿ ਪੰਗਲ।

0: ਭੀਤਰ ਬਸੈ ਆਨੰਦ ਪੀਨ ਮਾਇਆ ਰੰਗ ਰਸੈ
1: ਜਗਨ ਮਾਨੇ ਮਨੇ ਪ੍ਰਤੀਤ ਕਾਲ ਆਵੈ ਮੂੜੇ ਚੀਤ
0: ਵੈਰ ਕ੍ਰੋਧ ਕਾਮ ਕ੍ਰੋਧ ਮੋਹ ਝੂਠ

0: ਨਾਨਕ ਸਾਧ ਕੀ ਸੋਭਾ ਪ੍ਰਮਾਹੇ ਸਮਾਨੀ,
1: ਸਾਧ ਕਾ ਸੰਗ ਗੋਚਰ ਮਿਲਾ, ਸਾਧ ਕਾ ਸੰਗ ਸਦਾ ਪ੍ਰਫੁਲਾ,
0: ਸਾਧ ਕੇ ਸੰਗ ਆਵੈ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ,
1: ਸਾਧ ਸੰਗ ਹੋਏ ਸਭ ਕੀ ਰੀਨ, ਸਾਧ ਕਾ ਸੰਗ ਮਨੋਹਰ ਬੈਨ,
0: ਸਾਧ ਕੇ ਸੰਗ ਨਾ ਕਤ ਹੂੰ ਤਾਵੈ, ਸਾਧ ਸੰਗ ਅਸਥਿਤ ਮਨ ਪਾਵੈ।

0: ਜਾਣੈ ਸਾਧ ਵਡਾਈ, ਨਾਨਕ ਸਾਧ ਪ੍ਰਭੂ ਬਨ ਆਈ।
1: ਸਾਧ ਕੈ ਸੰਗ ਨਾ ਕਬੂ ਸਾਧੈ, ਸਾਧ ਕੈ ਸੰਗ ਸਦਾ ਸੁਖ ਪਾਵੈ।
0: ਸਾਧ ਸੰਗ ਬਸਤ ਅਗੋਚਰ ਲਹੈ, ਸਾਧੂ ਕੈ ਸੰਗ ਅਜਰ ਸਹੈ।
1: ਸਾਧ ਕੈ ਸੰਗ ਬਸੈ ਥਾਨੁਕੈ, ਸਾਧੂ ਕੈ ਸੰਗ ਮੈਲ ਪਹੁੰਚੈ।
0: ਸਾਧ ਕੇ ਸੰਗ ਦ੍ਰਿੜੈ ਸਭ ਧਰਮ, ਸਾਧ ਕੇ ਸੰਗ ਕੇਵਲ ਪਾਰ ਬ੍ਰਹਮ।
1: ਸਾਧ ਕੈ ਸੰਗ ਪਾਇ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ।
0: ਸਾਧ ਕੇ ਸੰਗ ਸਭ ਕੁਲ ਉਧਾਰੈ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ।
1: ਸਾਧੂ ਕੈ ਸੰਗ ਸੂ ਧਨ ਪਾਵੈ, ਜਿਸ ਧਨ ਤੀ ਸਭ ਕੋ ਵਰਸਾਵੈ।
0: ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੇ ਸੰਗ ਸੋਭਾ ਸੁਰ ਦੇਵਾ।
1: ਸਾਧੂ ਕੈ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ।
0: ਸਾਧ ਕੇ ਸੰਗ ਸਰਬ ਥਾਨ ਗਮ, ਨਾਨਕ ਸਾਧ ਕੇ ਸੰਗ ਸਫਲ ਜਨਮ।
1: ਸਾਧ ਕੈ ਸੰਗ ਨਹੀਂ ਕਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ।
0: ਸਾਧ ਕੇ ਸੰਗ ਕਲੂਖਤ ਹਰੈ, ਸਾਧ ਕੇ ਸੰਗ ਨਰਕ ਪਰ ਹਰੈ।
1: ਸਾਧ ਕੈ ਸੰਗ ਈਹਾ ਊਹਾ ਸੁਹੇਲਾ, ਸਾਧ ਸੰਗ ਬਿਖਰਤ ਹਰ ਮੇਲਾ।
0: ਜੋ ਇੱਛੈ ਸੋਈ ਫਲ ਪਾਵੈ, ਸਾਧ ਕੇ ਸੰਗ ਨਾ ਬਿਰਥਾ ਜਾਵੈ।
1: ਪਾਰ ਬ੍ਰਹਮ ਸਾਧ ਰਿਤ ਬਸੈ, ਨਾਨਕ ਉਦਰਾ ਸਾਧ ਸੁਨ ਰਸੈ।
0: ਸਾਧ ਕੇ ਸੰਗ ਸੁਨੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਓ।
1: ਸਾਧ ਕੈ ਸੰਗ ਨਾ ਮਨ ਪੇ ਬਿਸਰੈ, ਸਾਧ ਸੰਗ